ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸੀ ਬੋਧੀ ਪਾਸ਼ੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਿਧਿ ਆਵੈ ਤਾਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਾੜਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬਨ ਵਾਹਿ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੜ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਤੜੇ ਆਰ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਏ ਦੇਵ ਦੇ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਟਹਿਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜ ਸਦਾਸ਼ਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਜ਼ਾਹਰ ਤੇ ਸੇਵਾ ਸੰਭਾਲ ਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਾਮਨਾ ਦੇ ਅਰਦਾਸ ਦਿੱਤਾ ਬਖਸ਼ੀ ਕੀਤੀ ਹੈ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੂੰ ਸੰਪੂਰਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤ ਸੰਤ ਪਾਠ ਕਿਧਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ ਕਰੋ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਗੁਲਾਬ ਸ਼ਾਹ ਦੇ ਬੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸੇਵਾ ਹਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਰਨ ਨਾਲ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਣ ਬਖਸ਼ਣ ਪਾਲਤਾ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਜਹਾਜ਼ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਬਖਸ਼ਿਸ਼ ਕਰੋ ਖਾਲਸਾ ਬੰਦ ਸੇ ਕੌਮ ਚ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋ ਦਾਰ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ ਕਰਨ ਦੀ ਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦੁਰਾਜ ਕਰਾਂ ਬੈਠੀਆਂ ਲਾਈਵ ਤੱਕ ਸ਼ਰਮਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਆਰਾਮ ਨੇ ਕਿਰਪਾ ਕੀਤੀ ਸੰਗਤਾਂ ਨੂੰ ਉਦੋਂ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੀਆਂ ਸ਼ੁਕਰੀਆ ਅਦਾ ਕਰਦਿਆਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਭ ਦੀਆਂ ਕਮਾਈਆਂ ਸਬਰ ਕਰੋ ਘੱਟ ਵਾਜਬ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧ ਪੂਰੀਆਂ ਕਰੋ ਜੀ ਤਾਂ ਬੇਰੰਦ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਹੀ ਬਖਸ਼ੋ ਪੇਤਰ ਗੁਰਨਾਮੀ ਬਖਸ਼ਿਆ ਉਪਰੰਤ ਅੱਜ ਦੇ ਸ਼ਾਮ ਦੇ ਕਥਾ ਕੀ ਦੁਬਾਰੇ ਹਮਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਤ ਨੂੰ ਅੱਜ ਬਣਾਓ ਸ਼ੁੱਧ ਅਤੇ ਪੁੱਤ ਸਵਾਲ ਅੱਜ ਕਬਾਦ ਦਦਾਰ ਸਹੀ ਪਿਆਰੇ ਮੇਰੋ ਜਿਹੜੇ ਮੇਰਾ ਆਪਣਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮੈਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਹਾ

0: ਸੁਨਿਹ ਸਤਿਆਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

0: ਵਾਹਿਗੁਰੂ ਜੀ ਕੀ ਫਤਿਹ।
1: ਮੈਂ ਤਾਂ ਦੀਵਾਨ ਤੂੰ ਹੈ ਮੇਰੀ ਸੁਆਮੀ, ਮੈਂ ਤੋ ਦੇ ਆਗੇ ਅਰਦਾਸ, ਮੇਰ ਮੈਂ ਹੋਰ ਥਾਂ ਨਾ ਹੈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਪਾਠ ਕਥਾ ਕੀਰਤਨ ਸਰਮ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗ ਜੀ, ਆਪ ਜੀ ਨੇ ਅਰਦਾਸ ਤੋਂ ਉਪਰੰਤ ਟੋਡੀ ਮਹਿਲਾ ਪੰਜਵਾਂ ਭਾਵ ਰਾਗ ਟੋਡੀ ਸੀ ਅਤੇ ਬਖਸ਼ਿਸ਼ ਹੋਈ ਸੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੀ ਸਿੱਖਿਆ ਅਤੇ ਚਰਨ ਦੀ ਸਮਰਥ ਬਖਸ਼ੇ। ਸੂਚਨਾਵਾਂ ਕਾਫੀ ਨੇ ਜੀ। ਪਹਿਲੀ ਤਾਂ ਇਹ ਹੈ ਕਿ ਆਪ ਸਭ ਨੂੰ ਬੇਨਤੀ ਹੈ ਦਸਵੰਧ ਕੱਢ ਕੇ ਵੱਧ ਤੋਂ ਵੱਧ ਮਾਇਆ ਜੋ ਹੈ ਉਹ ਸੇਵਾ ਕਰਨ ਲਈ, ਤਾਂ ਕਿ ਨੌਰਥ ਅਤੇ ਸਾਊਥ ਹਾਲ ਜੋ ਆਪਾਂ ਉਹਨਾਂ ਦੀ ਕੰਸਟਰਕਸ਼ਨ ਸ਼ੁਰੂ ਕੀਤੀ ਉਹ ਜਲਦੀ ਪੂਰੀ ਹੋ ਸਕੇ। ਸਹਿਜ ਪਾਠ ਜੋ ਆਪਾਂ ਸੰਗਤੀ ਰੂਪ ਵਿੱਚ ਆਰੰਭ ਕੀਤੇ ਸੀਗੇ ਘਰਾਂ 'ਚ ਵੀ, ਉਹਨਾਂ ਦੇ ਭੋਗ ਪੈਣਗੇ ਜੀ ਉਹ 21 ਜੂਨ ਨੂੰ ਐਤਵਾਰ ਨੂੰ ਸਵੇਰੇ 10 ਵਜੇ ਮੇਨ ਹਾਲ ਦੇ ਵਿੱਚ। ਅੱਜ ਵੀ ਇੱਕ ਪਰਿਵਾਰ ਨੇ ਟੈਕਸ ਕਰਕੇ ਅਤੇ ਉਹਨਾਂ ਨੇ ਆਪਣਾ ਨਾਂ ਲਿਖਾ ਦਿੱਤਾ ਹੈਗਾ, ਬਾਕੀ ਜਿਨ੍ਹਾਂ ਨੇ ਹਾਲੇ ਨਹੀਂ ਲਿਖਾਏ ਉਹ ਨਾਂ ਟੈਕਸ ਕਰ ਦਿਓ। ਨੰਬਰ ਹੈਗਾ 408-712-4145 408-712-4145 'ਤੇ। ਅਤੇ ਆਹ ਹਫ਼ਤਾ ਸਾਰਾ 7 ਜੂਨ ਤੱਕ 1984 ਦੇ ਸ਼ਹੀਦਾਂ ਦੇ ਯਾਦ ਵਿੱਚ ਭਾਵ ਸਾਕਾਰ ਨੀਲਾ ਤਾਰਾ ਦੇ ਸੰਬੰਧ ਵਿੱਚ ਕੀਰਤਨ ਦਰਬਾਰ ਚੱਲ ਰਹੇ ਨੇ, ਨਾਲ ਲੰਗਰ ਹਾਲ ਦੇ ਵਿੱਚ ਫੋਟੋ ਗੈਲਰੀ ਵੀ ਹੈਗੀ, ਸ਼ੁਰੂ ਕੀਤੀ ਗਈ, ਉਹ ਵੀ 7 ਜੂਨ ਤੱਕ ਹੈਗੀ ਆ। ਆਪ ਨੂੰ ਬੇਨਤੀ ਹੈ ਪਰਿਵਾਰ ਸਮੇਤ ਆ ਕੇ ਉਸ ਨੂੰ ਦੇਖਣ ਲਈ, ਤਾਂ ਆ ਕੇ ਆਪ ਜੀ ਨੂੰ ਇਤਿਹਾਸ ਦਾ ਪਤਾ ਲੱਗੇ ਕੀ ਹੋਇਆ ਸੀ ਉਦੋਂ। ਅਤੇ 4 ਤਰੀਕ ਕੱਲ੍ਹ ਨੂੰ ਹੈ, ਕੱਲ੍ਹ ਦਾ ਦਿਨ ਬੜਾ ਦੁਖਦਾਈ ਦਿਨ ਸੀ ਸਾਡੇ ਇਤਿਹਾਸ ਦੇ ਅੰਦਰ, 1984 'ਚ ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ। 5 ਤਰੀਕ ਹੈ ਜੀ ਪਿਆਰੇ ਮੁਕਮ ਸਿੰਘ ਜੀ ਦਾ ਜਨਮ ਦਿਨ। 6 ਤਰੀਕ ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀ, 6 ਜੂਨ ਨੂੰ। 6 ਜੂਨ ਨੂੰ ਸਾਨ ਫਰਾਂਸਿਸਕੋ ਵਿਖੇ ਰੈਲੀ ਵੀ ਹੋ ਰਹੀ ਹੈ ਜਿਸ ਭਾਵਨਗਰ ਕੀਰਤਨ ਦੇ ਰੂਪ ਵਿੱਚ, ਉਹ 10 ਵਜੇ ਹੋਣੀ ਹੈ ਉਹਦੇ ਸਿਲਸਿਲੇਵਾਰ 6 ਜੂਨ ਨੂੰ। ਸੰਗਤਾਂ ਨੂੰ ਬੇਨਤੀ ਹੈ ਉੱਥੇ ਜਾਣ ਲਈ। ਐਡਰੈਸ ਹੈਗਾ ਜੀ 88 Second Street ਸਾਨ ਫਰਾਂਸਿਸਕੋ, ਹਰ ਸਾਲ ਉਹੀ ਹੁੰਦਾ ਜੀ, ਐਡਰੈਸ ਇੱਕੋ ਹੀ ਹੈ। ਜੂਨ 8 ਨੂੰ ਗੁਰੂ ਤਖ਼ਤ ਦੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। 15 ਜੂਨ ਨੂੰ ਸੰਗਰਾਂਦ, 16 ਨੂੰ ਚੇਤਾ ਰੱਖੀਏ, 16 ਤੋਂ ਲੈ ਕੇ 20 ਤੱਕ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਕਰ ਰਹੇ ਨੇ 5 ਦਿਨ ਵਾਸਤੇ। ਨੋਟ ਕਰ ਲਓ ਫਿਰ ਇੱਕ ਵਾਰੀ, ਤਰੀਕ ਹੈਗੀ 16 ਤੋਂ ਸ਼ੁਰੂ ਹੋ ਕੇ 16 ਜੂਨ ਤੋਂ 20 ਜੂਨ ਤੱਕ, ਸਮਾਂ ਹੈ 7:30 ਤੋਂ 9:45 ਸ਼ਾਮ ਨੂੰ। ਅਤੇ 18 ਜੂਨ ਨੂੰ ਸਿੱਖ ਹੈਰੀਟੇਜ ਨਾਈਟ ਵੀ ਮਨਾਈ ਜਾ ਰਹੀ ਹੈ ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ, 6:30 ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। 28 ਜੂਨ ਨੂੰ ਸਾਡੇ ਪਾਸ ਆ ਰਹੇ ਨੇ ਜੀ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਕੀ

ਕੀਰਤਨ ਕਰਨਗੇ ਉਹ। 28 ਜੂਨ ਨੂੰ ਐਤਵਾਰ ਹੈਗਾ, ਸਮਾਂ ਦੁਪਹਿਰ ਦਾ ਉਹਨਾਂ ਦਾ ਕੀਰਤਨ ਦਾ ਹੈ 11:20 ਤੋਂ ਲੈ ਕੇ 12:30 ਤੱਕ। ਅਤੇ ਬੱਚਿਆਂ ਦਾ ਗੁਰਮਤਿ ਕੈਂਪ ਹਰ ਸਾਲ ਦੀ ਤਰ੍ਹਾਂ ਆਪ ਜੀ ਦੀ ਸੇਵਾਦਾਰ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਜਾ ਰਿਹਾ, ਉਹ ਨੋਟ ਕਰ ਲਓ। 13 ਜੁਲਾਈ ਤੋਂ 17 ਤੱਕ ਹੈਗਾ, ਉਮਰ ਹੈ 6 ਸਾਲ ਤੋਂ 15 ਸਾਲ ਤੱਕ ਦੀ। ਬਾਕੀ ਸੂਚਨਾਵਾਂ ਫਿਰ ਜੀ ਹੁਣ ਆਪ ਜੀ ਨੂੰ ਲਾਹੀ ਬਣ ਦੇ ਕੀਰਤਨ ਸਰਨ ਪਾਉਣਗੇ ਸਤਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸ਼ੀਲਾ, ਹਜ਼ੂਰੀ ਡਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਅਤੇ ਹਜ਼ੂਰੀ ਡਾਗੀ ਸਿੱਖ ਗੁਰਦੁਆਰਾ ਸੈਨੋ ਦੇ। 7 ਵਜੇ ਤੱਕ 7 ਤੋਂ 8 ਆਪ ਜੀ ਨੂੰ ਕਥਾ ਸਰਵਣ ਕਹਾਉਣਗੇ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ। ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਲ ਉਹਨਾਂ ਨੇ ਸੇਵਾ ਕੀਤੀ ਹੈ ਪ੍ਰਚਾਰਕ ਦੇ ਤੌਰ 'ਤੇ। ਅਤੇ ਫਿਰ ਉਸ ਤੋਂ ਬਾਅਦ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। 8:30 ਸਮਾਪਤੀ ਹੋਵੇਗੀ ਜੀ। ਆਹ ਹੁਣ ਆਪਾਂ ਲਾਹੇਵੰਦ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਗਤ ਜੋਤ ਪਿਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੰਨ ਕਮਲਾਂ ਚ ਬੈਠੀ ਪਰ ਮੁਸਲਮਾਨ ਗੁਰੂ ਕੀ ਪਿਆਰੀ ਸਾਹ ਸਿੰਘ ਜੀ ਜਿਹਨੇ ਸਰੀਰ ਇਸ ਵੇਲੇ ਸਾਹਿਬਾਂ ਦੇ ਹਜ਼ੂਰ ਚ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰ ਰਹੇ ਨੇ, ਆਪਣਾ ਜੀਵਨ ਸਫਲ ਕਰ ਰਹੇ, ਸਤਿਗੁਰੂ ਜੀ ਸਾਰਿਆਂ ਦਾ ਹੀ ਆਇਆ ਪ੍ਰਵਾਨ ਕਰਕੇ ਹਾਜ਼ਰੀ ਲਿਖ ਕੇ ਚਲਾਉਣ ਜੀ, ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅੰਮ੍ਰਿਤ ਸਿੰਘ ਸਚਦੇਵ ਅਤੇ ਬੀਬੀ ਗੁਰਪ੍ਰੀਤ ਕੌਰ ਸਚਦੇਵ, ਜਿਨ੍ਹਾਂ ਦੀ ਦੋਤਰੀ ਜੀਵਾ ਅਤੇ ਪੋਤਰਾ ਕਬੀਰ ਉਸਦਾ ਜਨਮ ਦਿਨ ਹੈ, ਸੋ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਬੱਚਿਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਸ਼ਬਦ ਪੜ੍ਹਨੇ ਹਨ, ਸੋ ਉਹਨਾਂ ਨੂੰ ਬੇਨਤੀ ਹੈ ਜੀ ਅਗਰ ਚਾਹ ਪਾਣੀ ਦਾ ਲੰਗਰ ਛਕ ਲਿਆ ਹੋਵੇ ਤਾਂ ਗੁਰੂ ਘਰ 'ਚ ਆ ਕੇ ਬੈਠਣ ਜੀ, ਅਤੇ ਸਾਡੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਆਨੰਦ ਜਿਨ੍ਹਾਂ ਨੇ ਦਾਸਿਆਂ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ, ਹੁਕਮ ਲਾਇਆ ਹੈ, ਸੋ ਆਓ ਸਾਰੇ ਬੱਚਿਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰੀਏ ਜੀ।

ਜਿਹੜੇ ਪਰਿਵਾਰ ਵੱਲੋਂ ਸ਼ਬਦ ਹੁਕਮ ਹੋਏ ਸਨ ਉਹਨਾਂ ਚ ਸ਼ਬਦ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦਾ। ਆਪਾਂ ਅੱਜ ਸਾਰੇ ਹੀ ਸਚਦੇਵਾ ਪਰਿਵਾਰ ਆਪਣੀ ਦੋਤਰੀ ਜੀਵਾ ਅਤੇ ਪੋਤਰਾ ਕਬੀਰ ਜਿਨ੍ਹਾਂ ਦਾ ਜਨਮ ਦਿਨ ਮਨਾਉਂਦੇ ਹੋਏ ਉਹਨਾਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀਆਂ ਦੀ ਅਰਦਾਸਾਂ ਵਾਸਤੇ ਸਾਰੇ ਮਿੱਤਰ ਸੱਜਣ ਪਰਿਵਾਰ ਇਕੱਠੇ ਹੋਏ ਹਨ। ਆਪਾਂ ਸਾਰੇ ਨੇ ਸ਼ਬਦ ਰਾਹੀਂ ਗੁਰੂ ਅੱਗੇ ਅਰਦਾਸ ਕਰਨੀ ਕਿ ਮਾਲਕ ਬੱਚਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਸੋ ਆਓ ਜਿੰਨੀ ਸੰਗਤ ਬੈਠੀ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਸ਼ਬਦ ਨੂੰ ਗਾਇਨ ਕਰਨ ਦੀ ਕਿਰਪਾਲਤਾ ਕਰਨੀ ਜੀ।

ਇਹਨਾਂ ਕਿਸਮਾਂ ਦੱਸ ਰਹੇ ਸੀ ਸਮੇਂ ਦੇ ਅੰਦਰ ਜਿੰਨੇ ਵੀ ਪਰਿਵਾਰ ਵੱਲੋਂ ਹੁਕਮ ਹੋਏ ਸਨ ਸ਼ਬਦ ਪੜ੍ਹੇ ਗਏ ਹਨ। ਦੱਸ ਰਹੇ ਦੇ ਬਾਹਰ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਉਹ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨਗੇ। ਸੋ ਸਾਰੇ ਪਰਿਵਾਰ ਨੂੰ ਬੱਚਿਆਂ ਦੇ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜਿੱਥੇ ਪਰਿਵਾਰ ਦਾ ਧੰਨਵਾਦ ਉੱਥੇ ਆਨੰਦਵੀਰ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿ ਕੀਰਤਨ ਦੀ ਸੇਵਾ ਲਾਈ। ਆਓ ਸਾਰੇ ਰਲ ਮਿਲ ਕੇ ਗਾਇਨ ਕਰੀਏ ਜੀ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ।

ਸਤਨਾਮ ਸ੍ਰੀ ਵਾਹਿਗੁਰੂ ਜੀ ਡੰਡੌਤ ਬੰਦਨ

राखो प्रभु। नानक दे कर हाथ

ਦਾਸ ਕਹੇ ਜਨ ਨਾਨਕ ਜਿਹਾ

ਜਿਉਂ ਬੁਲਾਵਾਂ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਸਲੋਕ ਦੱਖਣੇ

ਪੁਰੱਤਰ ਕਲੱਤਰ ਸਨੇਹ ਨਾਨਕ ਨਾਮ ਵਿਹੂਣੀਆਂ ਨਿਮੁਣੀ ਆਦਿ ਦੇਹ ਪੌੜੀ।

ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੇ ਤੇ ਆਏਂਦਾ ਦਿਨ ਰਹਿਣ ਜਪੰਥਾ ਮੈਂ ਛੱਡਿਆ ਸਗਲ ਅਪਾਏ ਨੂੰ ਪਰਵਾਸੇ

सहज भया प्रभ पाया, जम का पाओ लथा। सहज भया प्रभ पाया, जम का पाओ लथा। परम सम्मान योग तन तन सतगुरु साहिब श्री गुरु ग्रंथ साहिब महाराज जी दी पावन गोदी च शाम दे दीवान दी हाजरी भर रही वडभागी गुरसंगत साध संगत जीओ, वाहे गुरु जी का खालसा, वाहे गुरु जी की फतेह। गुरु पातशाह जी दी रहमत होई है, कुछ पल गुरु की गोदी अंदर सभायमान हो करके तुरकी बाणी दे अमृतमय कीर्तन नाल सांझ पाउण दा सुभाग प्राप्त होया है। गुरु के कीर्तनीय बड़े वजद सहित बड़े प्यार दे नाल वड्डे कियां वड्याईयां गुरबाणी कीर्तन राही कर रहे सन। वडभागे जीड़िया ने लाहा लैण दा जतन कीता है, उपरंत रोजाना दी तरह तुरकी बाणी दी चल रही लड़ीवार विचार चर्चा तहत अज मारू दी वार जो पातशाही पंजवी दी उचारण कीती हुई है, उस दी वीवीं पौड़ी दी विचार आपां करन दा यतन करना है। ਇਹ ਪਾਵਨ ਸ਼ਬਦ ਅੰਗ 1101 ਤੇ ਸਭਾਇਮਾਨ ਹੈ। ਇਹ ਸ਼ਬਦ ਦੀ ਵਿਚਾਰ ਚਰਚਾ ਤੋਂ ਪਹਿਲਾਂ ਜੋ ਅੱਜ ਦਾ ਦਿਹਾੜਾ ਸਮੁੱਚਾ ਸਿੱਖ ਜਗਤ ਸਪਤਾਹ ਦੇ ਤੌਰ ਤੇ ਮਨਾ ਰਿਹਾ ਹੈ, 84 ਦਾ ਜੂਨ ਦਾ ਮਹੀਨਾ ਜੋ ਤਪਿਆ ਹੋਇਆ ਤੇ ਹਰ ਸਾਲ ਗੁਰਸਿੱਖਾਂ ਦੇ ਹਿਰਦਿਆਂ ਨੂੰ ਤਪਾ ਜਾਂਦਾ ਹੈ, ਬੜੀ ਪੀੜਾ ਦੇ ਕੇ ਜਾਂਦਾ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਸਿੱਖਾਂ ਤੇ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ ਹੈ, ਬਹੁਤ ਵੱਡੇ ਨੁਕਸਾਨ ਹੋਏ ਜੋ ਪੂਰੇ ਤੇ ਨਹੀਂ ਕੀਤੇ ਜਾ ਸਕਦੇ। ਗੁਰਸਿੱਖਾਂ ਨੇ ਹਰ ਸਾਲ ਇਸ ਦਰਦ ਨੂੰ ਮਹਿਸੂਸ ਕਰਦੇ ਨੇ। ਅੱਜ 3 ਜੂਨ ਹੈ ਤੇ 3 ਜੂਨ ਦੇ ਸਵੇਰੇ 9 ਵਜੇ ਦੀ ਮੈਂ ਆਪਣੀ ਅੱਖੀਂ ਠੀਕ ਗਾਥਾ ਦੱਸਣ ਦਾ ਯਤਨ ਕਰਾਂਗਾ, ਕਿਉਂਕਿ ਪਹਿਲੀ ਨੂੰ ਗੋਲੀਬਾਰੀ ਹੋਈ ਵੱਖੋ ਵੱਖਰੀ ਉੱਚੀਆਂ ਇਮਾਰਤਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਿਸ਼ਾਨੇ ਪਰਖੇ ਗਏ। ਅੰਦਰਲੇ ਮੋਰਚਿਆਂ ਦਾ ਲੇਖਾ ਜੋਖਾ ਸਰਕਾਰ ਨੇ ਕੀਤਾ, ਕੁਝ ਸਿੰਘ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਬਾਬਾ ਮਹਿੰਗਾ ਸਿੰਘ ਬੱਬਰ ਜੀ ਦਾ ਸੰਸਕਾਰ 2 ਤਰੀਕ ਨੂੰ ਦੀਵਾਨ ਹਾਲ ਮੰਜੀ ਸਾਹਿਬ ਦੇ ਕੋਲ ਕੀਤਾ ਗਿਆ ਹੈ। ਕਰਫਿਊ ਲੱਗ ਗਿਆ ਹੈ, ਥਾਂ ਥਾਂ ਲੋਕ ਜਿੱਥੇ ਨੇ ਬੰਨ੍ਹ ਦਿੱਤੇ ਗਏ। 3 ਤਰੀਕ ਨੂੰ ਸਵੇਰੇ 9 ਤੋਂ 12 ਵਜੇ ਤੱਕ ਕਰਫਿਊ ਵਿੱਚ ਢਿੱਲ ਸੀ। ਇਹ ਉਹ ਵਕਤ ਸੀ ਜਦੋਂ CRP ਆਪਣੇ ਟਿਕਾਣਿਆਂ ਤੋਂ, ਆਪਣੇ ਮੋਰਚਿਆਂ ਤੋਂ, ਆਪਣੇ ਨਾਕਿਆਂ ਤੋਂ ਪਿਛਾਂਹ ਹਟ ਰਹੀ ਸੀ ਤੇ ਹਿੰਦੁਸਤਾਨ ਦੀ ਜਿਹੜੀ ਮਿਲਟਰੀ ਹੈ, ਫੌਜ, ਉਹ ਆਪਣੀਆਂ ਪੋਜੀਸ਼ਨਾਂ ਸੰਭਾਲ ਰਹੀ ਸੀ। ਕਿਉਂਕਿ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸੇ ਦਿਨ ਸੀ ਤੇ ਸਿੱਖ ਸੰਗਤਾਂ ਦੇ ਮਨ ਦੀ ਭਾਵਨਾ ਸੀ ਵੀ ਜੇ ਥੋੜਾ ਬਹੁਤਾ ਵੀ ਸਮਾਂ ਮਿਲ ਜਾਏ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰ ਆਈਏ। ਕੁਛ ਦੂਰ ਦੁਰਾਡੇ ਤੋਂ ਸੰਗਤਾਂ ਪਹਿਲਾਂ ਜਿਨ੍ਹਾਂ ਦੇ ਅਖੰਡ ਪਾਠ ਸਨ, ਜਿਨ੍ਹਾਂ ਦੀ ਸ਼ਰਧਾ ਸੀ, ਜਿਨ੍ਹਾਂ ਦੀਆਂ ਸੁਖਣਾਵਾਂ ਸਨ, ਉਹ ਵੀ ਉੱਥੇ ਵੱਡੀ ਗਿਣਤੀ 'ਚ ਪਹੁੰਚੇ ਸਨ। ਕਿਉਂਕਿ ਅਸੀਂ ਅੰਮ੍ਰਿਤਸਰ ਗੁਰਮਤਿ ਕਾਲਜ ਤੋਂ ਵਿੱਦਿਆ ਹਾਸਲ ਕਰ ਰਹੇ ਸਾਂ ਉਸ ਵਕਤ, ਅਤੇ ਅਸਾਂ ਨੇ ਵੀ ਯਤਨ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

ਕਰੀਏ। ਕਰਫਿਊ ਦੀ ਢਿੱਲ ਦੌਰਾਨ ਅਸੀਂ 9 ਵਜੇ 9:30 ਵਜੇ ਅੰਦਰ ਗਏ। ਹਾਲਾਤ ਬਹੁਤ ਜ਼ਿਆਦਾ ਭੈ-ਭੀਤ ਸਨ। ਗੁਰੂ ਕੇ ਸਿੱਖ ਮੋਰਚਿਆਂ ਵਿੱਚ ਸਨ। ਅਸੀਂ ਯਤਨ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਮਸਕਾਰ ਕੀਤੇ ਉਪਰੰਤ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗਏ। ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੌੜੀਆਂ ਉੱਤਰਦੇ ਆ ਰਹੇ, ਉਹਨਾਂ ਨਾਲ ਫਤਿਹ ਦੀ ਸਾਂਝ ਹੋਈ, ਵਿਚਾਰ ਚਰਚਾ ਥੋੜ੍ਹੀ ਜਿਹੀ ਹੋਈ, ਮਹਾਂਪੁਰਖਾਂ ਬਾਰੇ ਪੁੱਛਿਆ ਕਿਵੇਂ ਦਰਸ਼ਨ ਕਰਨੇ ਹੋਣ ਤਾਂ ਮਿਲ ਸਕਦੇ, ਕਹਿਣ ਲੱਗੇ ਨਹੀਂ। ਪ੍ਰੈਸ ਕਾਨਫਰੰਸ ਚੱਲਦੀ ਪਈ ਅਕਾਲ ਤਖ਼ਤ ਸਾਹਿਬ ਜੀ ਉੱਪਰਲੇ ਬਿਲਡਿੰਗ ਦੇ ਵਿੱਚ, ਅਤੇ ਆਮ ਐਂਟਰੀ ਬੰਦ ਕੀਤੀ ਗਈ ਹੈ। ਉਪਰੰਤ ਅਸੀਂ ਜਿੱਥੇ ਜਿੱਥੇ ਸਿੰਘ ਮੋਰਚਿਆਂ ਵਿੱਚ ਸਭਾਏਮਾਨ ਸਨ, ਪੋਜੀਸ਼ਨਾਂ ਲੈ ਕੇ ਬੈਠੇ ਸਨ, ਉਹਨਾਂ ਤੀਕ ਪਹੁੰਚਣ ਦਾ ਯਤਨ ਕੀਤਾ, ਵੇਖਿਆ ਮਾਹੌਲ ਕੀ ਹੈ ਕਿ ਸਾਰੇ ਸਿੰਘ ਇੱਕ ਲੰਮਾ ਨੀਤੀ 'ਤੇ ਕੰਮ ਕਰ ਰਹੇ ਸਨ। ਛੋਲਿਆਂ ਦੀਆਂ ਬੋਰੀਆਂ ਉਹਨਾਂ ਕੋਲ ਭੁੱਲੀਆਂ ਹੋਈਆਂ ਜਿਹੜੀਆਂ, ਉਹ ਹਰ ਮੋਰਚੇ ਵਿੱਚ ਸੀ, ਪਾਣੀ ਹਰ ਮੋਰਚੇ ਵਿੱਚ, ਜਿਹੜੀਆਂ ਦੁੱਧ ਵਾਲੀਆਂ ਡਰਮੀਆਂ ਭਰ ਭਰ ਕੇ ਰੱਖੀਆਂ ਹੋਈਆਂ ਸਨ, ਕਿਉਂਕਿ ਪਤਾ ਨਹੀਂ ਇਹ ਕਿੰਨਾ ਲੰਮਾ ਸਮਾਂ ਚੱਲਣਾ ਜਾਂ ਕੀ ਬਣਨਾ, ਹਾਲਾਤਾਂ ਦਾ ਕੋਈ ਅਸੀਂ ਸਮਝ ਨਹੀਂ ਸੀ ਲੱਗ ਰਹੀ, ਕਿਉਂਕਿ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਕੇ ਸਿੱਖ ਜਿਹੜੇ ਕੌਮ ਦੀ ਖਾਤਰ, ਅਜ਼ਮਤ ਦੀ ਖਾਤਰ, ਆਮ ਮਨੁੱਖਤਾ ਸਬੰਧ ਦੇ ਭਲੇ ਦੀ ਖਾਤਰ ਇਸ ਮਾਰਗ ਦੇ ਪੰਥੀ ਬਣੇ ਨੇ, ਅਤੇ ਉਹ ਕਿਤੇ ਫਾਕੇ ਹੀ ਬਹੁਤੀ ਵਾਰੀ ਰਹਿੰਦੇ ਸਨ ਲੰਗਰ ਪ੍ਰਸ਼ਾਦ ਦੇ ਵੱਲੋਂ। ਸੀਤਲ ਜੀ ਨੇ ਪਾਵਨ ਵਚਨ ਕਹੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇਹ ਪ੍ਰਤੱਖ ਵੇਖਿਆ, ਇੰਨੀ ਵੱਡੀ ਮਿਲਟਰੀ, ਲੇਕਿਨ ਮੁੱਠੀ ਭਰ ਸਿੰਘਾਂ ਦਾ ਹੌਂਸਲਾ ਵੇਖ ਕੇ, ਉਹਨਾਂ ਦਾ ਜਿਹੜਾ ਪਲੈਨ ਵੇਖ ਕੇ ਬੜੇ ਹੈਰਾਨ ਹੋਏ। ਚਲੋ ਅਸੀਂ ਯਤਨ ਕੀਤਾ ਵੀ ਕਰਫਿਊ ਖੁੱਲ੍ਹਣ ਤੋਂ ਪਹਿਲਾਂ ਪਹਿਲਾਂ ਕਰਫਿਊ ਲੱਗਣ ਤੋਂ ਪਹਿਲਾਂ ਪਹਿਲਾਂ ਬਾਹਰ ਨਿਕਲੀਏ, 12 ਵਜੇ ਨਿਕਲੇ, ਲੇਕਿਨ ਬਾਹਰ ਸਾਨੂੰ ਨਿਕਲਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ। 1 ਘੰਟਾ ਘਰ ਦਰਵਾਜ਼ੇ ਤੋਂ ਬਾਹਰ ਗਿਆ ਸੀ, ਜਿਹੜੇ ਅੰਦਰ ਨੇ ਅੰਦਰ, ਜਿਹੜੇ ਬਾਹਰਲੇ ਨੇ ਬਾਹਰ ਰਹਿ ਗਏ। ਇੱਥੋਂ ਅਸੀਂ ਯਤਨ ਕੀਤਾ ਵੀ ਸ਼ਹੀਦਾਂ ਵਾਲੇ ਪਾਸੇ ਦੀ ਨਿਕਲਾਂਗੇ, ਉੱਧਰ ਲਈ ਅਸੀਂ ਨਿਕਲ 'ਚ ਕਾਮਯਾਬ ਹੋ ਗਏ, ਲੇਕਿਨ ਡਾਂਗਾਂ ਵਰਦੀਆਂ ਦੇ ਵਿੱਚ। ਅੱਗੇ ਕੀ ਹੁੰਦਾ ਰਿਹਾ, ਕਿਵੇਂ ਕਿਵੇਂ ਘਮਸਾਨ ਦੇ ਜੁੱਧ ਹੋਏ, ਕਿਵੇਂ ਕਿਵੇਂ ਅਣਖਾਂ ਪਰਖੀਆਂ ਗਈਆਂ, ਕਿਵੇਂ ਕਿਵੇਂ ਕੁਰਬਾਨੀ ਵਾਲੇ ਸਿੱਖ ਸੱਚੇ ਪਾਤਸ਼ਾਹ ਦਰ 'ਤੇ ਪ੍ਰਵਾਨ ਹੋਏ, ਇਹ ਆਪਾਂ ਸਮੇਂ ਸਮੇਂ ਵਿਚਾਰਾਂਗੇ। ਅਗਲਾ ਸਾਰਾ ਹਫ਼ਤਾ ਉਹਨਾਂ ਨੂੰ ਸਮਰਪਿਤ ਹੈ। ਕੋਟਾਨ ਕੋਟ ਪ੍ਰਣਾਮ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਜ਼ਮਤ ਦੀ ਖਾਤਰ ਆਪਣੇ ਖੂਨ ਦੀ ਹੋਲੀ ਖੇਡ ਕੇ ਸ਼ਹੀਦੀ ਪ੍ਰਵਾਨੇ ਵਿੱਚ ਆਪਣਾ ਨਾਮ ਲਿਖਾਇਆ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਉਪਰੰਤ ਕੁਝ ਪਲ ਆਪਾਂ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰਨ ਦਾ ਯਤਨ ਕਰਾਂ, ਜੋ ਲੜੀਵਾਰ ਵਿਚਾਰ ਚਰਚਾ ਚੱਲਦੀ ਹੈ। ਇਹ ਪਾਵਨ ਸ਼ਬਦ ਮਾਰੂਈ ਰਾਗ ਦਾ 20ਵਾਂ ਪੌੜੀ ਦੇ ਉਹਦੇ ਨਾਲ ਸਲੋਕ ਨੇ, ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੈ, ਅਤੇ ਧੁਰਕੀ ਬਾਣੀ ਦੇ ਹਰ ਸ਼ਬਦ ਦੀ ਤਰ੍ਹਾਂ ਇਸ ਵਿੱਚ ਵੀ ਨਿਰੰਕਾਰ ਦੇ ਨਾਮ ਦੀ ਵਿਚਾਰ ਚਰਚਾ ਹੈ। ਔਰ ਇਹ ਗੱਲ ਚੇਤੇ ਰੱਖਣ ਯੋਗ ਹੈ, ਮੈਂ ਰੋਜ਼ ਯਾਦ ਕਰਾਉਣ ਦਾ ਯਤਨ ਕਰਦਾ, ਨਾਨਕ ਕੇ ਘਰ ਕੇਵਲ ਨਾਮ, ਇੱਥੇ ਨਾਮ ਦੀ ਗੱਲ ਹੈ। ਸਮੁੱਚੀ ਗੁਰਬਾਣੀ ਜਿੰਨੇ ਮਹਾਂਪੁਰਖਾਂ ਨੇ ਦਰਜ ਕੀਤੀ ਹੈ, ਇਹੀ ਵਚਨ ਨੇ। ਜਾਂ ਤਾਂ ਨਾਮ ਜਪਣ ਵਾਲਿਆਂ ਦਾ ਕੀ ਹਾਲਾਤ ਨੇ, ਉਹ ਆਨੰਦ ਨੂੰ ਕਿਵੇਂ ਭੋਗਦੇ ਨੇ, ਜਾਂ ਨਾਮ ਕਿਵੇਂ ਜਪਣਾ ਹੈ, ਅਤੇ ਤੀਜਾ ਹੈ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਹਾਲਾਤ ਕੀ ਨੇ। ਹਰ ਸ਼ਬਦ ਜਿੱਥੋਂ ਮਰਜ਼ੀ ਚੁਣ ਲਓ, ਇਹੀ ਵਿਚਾਰ ਚੱਲੇਗਾ, ਨਾਮ ਕਿਵੇਂ ਪ੍ਰਾਪਤ ਹੋਣਾ ਹੈ, ਨਾਮ ਤੋਂ ਬੰਦਾ ਟੁੱਟਦਾ ਕਿਵੇਂ ਹੈ, ਟੁੱਟ ਕੇ ਇਹਦੇ ਟੁੱਟਣ ਦੇ ਕਾਰਨ ਕੀ ਨੇ, ਦੁਖੀ ਕਿਉਂ ਹੁੰਦਾ ਹੈ।
ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਵਿਚਾਰ ਨੂੰ ਲੈ ਕਰਕੇ ਅੱਗੇ ਚੱਲਣ ਦਾ ਯਤਨ ਕਰਦੇ, ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਨਾ, ਮਨ ਲੋਚੇ ਬੁਰਿਆਈਆਂ, ਇਹ ਬੁਰਿਆਈਆਂ ਨੂੰ ਭੱਜ ਭੱਜ ਕੇ ਜਾਂਦਾ ਹੈ। ਕਿਸੇ ਦੀ ਨਿੰਦਿਆ ਕਰਦਾ ਹੋਵੇ ਨਾ ਕੋਈ ਵਿਅਕਤੀ ਕਿਸੇ ਦੇ ਕੋਲ, ਤੇ ਉਹ ਦੋ ਕੋਲੋਂ ਰਲਾਉਂਦਾ ਵਾਕਿਆ ਹੀ, ਹਾਂ ਬੜੇ ਚਾਅ ਨਾਲ, ਬੜੇ ਉਮਾਹ ਦੇ ਨਾਲ, ਬੜੇ ਸ਼ੌਕ ਨਾਲ ਸੁਣਦਾ ਹੈ, ਹੋਰ ਵਾਧਾ ਕਰਦਾ ਹੈ। ਤੇ ਜੇ ਕੋਈ ਕਿਸੇ ਦੀ ਸਿਫਤ ਕਰਦੇ ਵੀ ਬੜਾ ਸਿਮਰਨ ਕਰਦਾ, ਬੜੀ ਬੰਦਗੀ ਕਰਦਾ, ਤੇ ਫਿਰ ਸੁਣਨ ਵਾਲਾ ਕਹਿੰਦਾ ਕਰਦਾ ਹੋਊਗਾ, ਐਵੇਂ ਢਿੱਲਾ ਜਾਈ। ਇਹ ਅਵਸਥਾ ਹੈ ਸਾਡੀ, ਕਿਉਂਕਿ ਮਨ ਭੱਜ ਭੱਜ ਕੇ ਜਾਂਦਾ ਬੁਰੇ ਕੰਮਾਂ ਨੂੰ, ਤੇ ਇਹਨੂੰ ਰੋਕਣ ਦੇ ਲਈ, ਕਿਉਂਕਿ ਮਨ ਹੀ ਡਰਾਈਵਰ ਹੈ ਨਾ ਸਾਡੇ ਸਰੀਰ ਦਾ, ਸਾਰੀ ਜਿੰਨੀ ਹੈ ਖੇਡ ਮਨ ਦੀ ਹੈ। ਤੇ ਮਨ ਨੇ ਹੀ ਸਮਝਣਾ, ਮਨ ਨੂੰ ਹੀ ਸਮਝਾਉਣਾ ਹੈ, ਮਨ ਨੂੰ ਸੰਬੋਧਨ ਕਰਨਾ, ਤੁਰਕੀ ਬਣਨੀ, ਵਾਰ ਵਾਰ ਆਪਣੇ ਮਨ ਨੂੰ ਇਹ ਮਨਾ ਮੇਰਿਆ, ਇਹ ਮਨਾ ਮੇਰਿਆ ਕਹਿ ਕੇ ਸੰਬੋਧਨ ਕੀਤਾ ਹੈ ਕਿ ਕਿਵੇਂ ਨਾ ਕਿਵੇਂ ਨੂੰ ਕਾਬੂ ਵਿੱਚ ਰੱਖਣ, ਅਤੇ ਕਾਬੂ ਹੋਣ ਰੱਖਣ ਦਾ ਇਹੋ ਤਰੀਕਾ ਹੈ, ਗੁਰ ਸ਼ਬਦੀ ਇਹੋ ਮਨ ਹੋੜੀਏ, ਗੁਰੂ ਦੇ ਸ਼ਬਦ ਰਾਹੀਂ ਇਸ ਮਨ ਨੂੰ ਹੋੜੀਏ, ਵਿਚਾਰੀਏ, ਘੇਰ ਕੇ ਰੱਖੀਏ, ਟਿਕਾਣੇ ਰੱਖੀਏ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਵਿਚਾਰਧਾਰਾ ਸਾਨੂੰ ਵਾਰ ਵਾਰ ਸਮਝਾਉਣ ਦਾ ਯਤਨ ਕਰਦੀ ਹੈ, ਭਾਵੇਂ ਨਿਤਨੇਮ ਦੀਆਂ ਬਾਣੀਆਂ ਨੇ, ਭਾਵੇਂ ਹੋਰ ਸੁਖਮਨੀ ਸਾਹਿਬ, ਕੋਈ ਵੀ ਬਾਣੀ ਕਹਿ ਲਈ। ਇਹਦਾ ਮਕਸਦ ਕੇਵਲ ਅਤੇ ਕੇਵਲ ਮਨ ਨੂੰ ਸੰਬੋਧਨ ਕਰਨਾ, ਮਨ ਨੂੰ ਸਮਝਾਉਣ ਲਈ ਸਾਨੂੰ ਚਾਹੀਦੀ ਹੈ ਤੁਰਕੀ ਬਣ ਦੀ ਸਲਾਹ। ਸੱਚੇ ਪਾਤਸ਼ਾਹ ਮਾਸਟਰ ਨੇ, ਉਸਤਾਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਤੇ ਸਾਡੀ ਡਿਊਟੀ, ਅਸੀਂ ਤੁਹਾਡੇ 'ਚੋਂ, ਅਸੀਂ ਬਾਕੀ ਸਾਰੇ ਸਿੱਖ ਹੀ ਹਾਂ ਨਾ, ਆਪਾਂ ਗੁਰੂ ਉਸਤਾਦ, ਅਸੀਂ ਸਿੱਖ ਹਾਂ, ਸਿੱਖਣ ਵਾਲੇ, ਆਖਰੀ ਸਵਾਸਤਿਕ ਸਿੱਖੀ ਜਾਂਦੇ ਹੁੰਦੇ ਹਾਂ। ਅਤੇ ਕਈ ਵਾਰੀ ਵਿੱਚੋਂ ਹੀ ਉਸਤਾਦ ਕੀ ਕਰਦਾ, ਡਿਊਟੀ ਲਾ ਦਿੰਦਾ ਵੀ ਤੂੰ ਮੋਨੀਟਰ ਬਣ ਜਾ, ਸਾਡੀ ਡਿਊਟੀ ਇੰਨੀ ਕੁ ਹੈ। ਮੋਨੀਟਰ ਮੋਨੀਟਰ ਤੁਹਾਡੇ ਵਰਗਾ ਹੀ ਆਮ ਵਿਦਿਆਰਥੀ ਵਰਗਾ ਵਿਦਿਆਰਥੀ ਹੁੰਦਾ ਹੈ, ਪਰ ਥੋੜ੍ਹੀ ਜਿਹੀ ਸੇਵਾ ਉਹਦੀ ਲੱਗ ਜਾਂਦੀ ਹੈ, ਗਲਤੀਆਂ ਵੀ ਹੁੰਦੀਆਂ ਨੇ, ਐਸੀ ਗੱਲ ਨਹੀਂ, ਕਿਉਂਕਿ ਸਮਰੱਥ ਤਾਂ ਗੁਰੂ ਹੀ ਹੈ ਨਾ। ਅਤੇ ਗੁਰੂ ਪਾਤਸ਼ਾਹ ਨੇ ਸੇਵਾ ਲਾਈ ਹੈ ਔਰ ਰਲ ਮਿਲ ਕੇ ਲਾਹਾ ਲੈਣ ਦਾ ਯਤਨ ਕੇ ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਜ਼ਿਕਰ ਕਰਦੇ ਨੇ, ਕਹਿਣ ਲੱਗੇ ਸਲੋਕ ਡੱਕਣੇ ਮਹੱਲਾ ਪੰਜਵਾਂ, ਜੋੜ ਬੰਦੇ ਆਪ ਸੋ ਤਰਾਏ ਕਿਨਖੇ। ਕਹਿਣ ਲੱਗੇ ਵੀ ਜਿਹੜਾ ਆਪ ਡੁੱਬਦਾ ਪਿਆ ਹੈ, ਆਪ ਗੋਤੇ ਖਾ ਰਿਹਾ ਵਕਾਰਾਂ ਸੰਸਾਰ ਸਮੁੰਦਰ ਦੇ ਵਿੱਚ, ਸਾਰਿਆਂ ਦੀ ਅਵਸਥਾ ਇਹੀ ਹੈ ਨਾ, ਬਹੁਤਿਆਂ ਦੀ ਤਾਂ ਸੰਸਾਰ ਗੁਬੰਦੇ, ਇਹਦੇ ਵਿੱਚੋਂ ਤਰਨ ਦੀ ਗੱਲ ਸੱਚੇ ਪਾਤਸ਼ਾਹ ਨੇ ਕਹੀ ਹੈ। ਕਿਵੇਂ ਤਰਨਾ ਇਸ ਵਿਕਾਰਾਂ ਦੇ ਸੰਸਾਰ ਨੂੰ ਤੇ ਜਾਣ, ਤੇ ਉਹਦੇ ਨਾਲ ਹੀ ਗੱਲ ਕੀਤੀ ਜਾਏ ਜੋ ਆਪ ਤਾਰੂ ਹੈ। ਸਾਡੀ ਅਵਸਥਾ ਐਸੀ, ਅਸੀਂ ਕਈ ਵਾਰੀ ਆਪ ਉਸ ਪਖੰਡੀ ਦੇ ਲੜ ਜਾ ਲੱਗਦੇ ਹਾਂ ਜਿਹਨੂੰ ਪਤਾ ਹੀ ਨਹੀਂ ਹੁੰਦਾ, ਬਾਹਰੀ ਤੌਰ 'ਤੇ ਉਹ ਭੁਰੇਖਾ ਪਾ ਰਿਹਾ ਹੁੰਦਾ ਬੜਾ ਧਾਰਮਿਕ ਹੈ, ਔਰ ਬਹੁਤੀ ਵਾਰੀ ਇੱਦਾਂ ਹੀ ਹੋਇਆ ਹੈ। ਗੁਰੂ ਪਾਤਸ਼ਾਹ ਜੀ ਨੇ ਇਸੇ ਲਈ ਉਹਨਾਂ ਤਮਾਮ ਪਖੰਡੀ ਲੋਕਾਂ ਦਾ ਖਹਿੜਾ ਛੱਡ ਕੇ ਕੇਵਲ ਅਤੇ ਕੇਵਲ ਇੱਕ ਨਾਲ ਜੁੜਨ ਦੀ ਗੱਲ ਕੀਤੀ ਹੈ ਕਿ ਉਹਦੇ ਇੱਕ ਨਾਲ ਜੁੜੋ, ਇੱਕ ਦੇ ਨਾਮ ਨਾਲ ਜੁੜੋ, ਨਾਮ ਨਾਲ ਜੁੜਿਆ ਗੁਣ, ਕਿਉਂਕਿ ਗੁਣਾਂ ਦਾ ਵਿਖਿਆਨ ਕਰਾਂਗੇ। ਮੈਂ ਅੱਗੇ ਇੱਕ ਦਿਨ ਇਸ਼ਾਰਾ ਦਿੱਤਾ ਸੀ, ਨਿਰੰਕਾਰ ਨੂੰ ਅਸੀਂ ਉਹਦੇ ਜਿੰਨੇ ਨਾਂ ਰੱਖੇ ਨੇ ਮਨੁੱਖ ਨੇ ਰੱਖੇ ਨੇ, ਜੇ ਮਨੁੱਖ ਨਹੀਂ ਤੇ ਦੁਨੀਆਂ ਦੇ ਕਿਸੇ ਵੀ ਚੀਜ਼ ਦਾ ਕੋਈ ਨਾਂ ਨਹੀਂ ਸੀ ਹੋਣਾ, ਕਿਸੇ ਦਾ ਵੀ, ਪਰਮਾਤਮਾ ਦਾ ਵੀ ਨਹੀਂ। ਇਸ ਲਈ ਜਾਪ ਸੇ ਅਨਾਮ ਵੀ ਕਿਹਾ ਉਹਨੂੰ, ਵੀ ਤੇਰਾ ਕੋਈ ਨਾਮ ਨਹੀਂ, ਤੇਰੇ ਲੱਖਾਂ ਨਾਮ ਨੇ ਪਰ ਅਸਲ 'ਚ ਤੇਰਾ ਕੋਈ ਨਾਮ ਨਹੀਂ, ਕਿਉਂਕਿ ਸਾਡੇ ਨਾਮ ਅਧੂਰੇ ਨੇ, ਸਾਡੀ ਬੋਲੀ ਦੇ ਆਧਾਰ 'ਤੇ ਨੇ, ਅਸੀਂ ਜਿੰਨਾ ਕਿਸੇ ਨੇ ਵੇਖ ਲਿਆ ਉਹਨੂੰ ਕਹਿ ਤਾਂ ਲਫ਼ਜ਼ਾਂ ਵਿੱਚ ਤੇ ਕਹਿ ਹੀ ਨਹੀਂ ਸਕਦੇ ਪੂਰੇ ਤੌਰ 'ਤੇ, ਉਰੇ ਦੀ ਵਿਆਖਿਆ ਕੋਈ ਲਫ਼ਜ਼ ਨਹੀਂ ਕਰ ਸਕਦਾ। ਹਾਂ, ਇੱਕ ਲਫ਼ਜ਼ ਸੱਚੇ ਪਾਤਸ਼ਾਹ ਨੂੰ ਲੱਭ ਕੇ ਦੇ ਤਾ, ਇੱਕ ਜਾਂ ਕਹਿ ਤਾ ਸੱਚ, ਇਹ ਉਹਦੇ ਗੁਣ ਵੇਖ ਕੇ। ਸੰਸਾਰੀ ਲੋਕ ਵੀ ਨਾਂ ਰੱਖ ਦਿੰਦੇ ਆ, ਲੇਕਿਨ ਕਈ ਵਾਰੀ ਸੁੱਚਾ ਸੋ ਹੁੰਦਾ ਪਰ ਜਿੰਨਾ ਕੁ ਝੂਠਾ ਉਹ ਹੁੰਦਾ, ਪਿੰਡ ਵਾਲੇ ਜਾਣਦੇ ਹੁੰਦੇ ਨਾਂ ਉਹਦਾ ਵੱਖਰਾ ਪਾ ਲੈਂਦੇ, ਕਿਉਂਕਿ ਮਾਂ ਬਾਪ ਨੇ ਰੱਖਿਆ ਹੁੰਦਾ,
ਬਾਅਦ ਚ ਪਤਾ ਲੱਗਦਾ ਨਿਕਲਦਾ ਕੀ ਹੈ। ਰੱਬ ਦੇ ਨਾਂ ਜਿੰਨੇ ਰੱਖੇ ਨੇ ਕਿਸੇ ਨੇ ਵੀ ਰੱਖੇ ਨੇ ਉਹਦੇ ਗੁਣ ਵੇਖ ਕੇ ਰੱਖੇ ਨੇ, ਤੇ ਗੁਣ ਉਹਦੇ ਇਸ ਲਈ ਗਾਉਣੇ ਨੇ, ਉਹਦੇ ਨਾਮ ਨਾਲ ਇਸ ਲਈ ਜੁੜਨੇ ਤਾਂ ਕਿ ਉਹਦੇ ਗੁਣ ਸਾਡੇ ਵਿੱਚ ਗਿਣ। ਗੁਣ ਕਹੇ ਗੁਣੀ ਸਮਾ ਬਣਿਆ, ਗੁਣ ਕਹਿੰਦਿਆਂ ਕਹਿੰਦਿਆਂ ਸਾਡਾ ਵੀ ਕਿਤੇ ਆਓ ਗੁਣਾਂ ਤੋਂ ਖੜਾ ਛੁੱਟ ਗਿਆ। ਗੁਰੂ ਘਰ ਵਿੱਚ ਆਉਣ ਦਾ ਸਾਡਾ ਮਕਸਦ ਹੀ ਕੇਵਲ ਤੇ ਕੇਵਲ ਇਹ ਹੈ ਕਿ ਅਸੀਂ ਮਨ ਨੂੰ ਕਿਸੇ ਢੰਗ ਨਾਲ ਸਮਝਾ ਸਕੀਏ, ਇਹਨੂੰ ਗਿਆਨ ਦੇ ਸਕੀਏ, ਗਿਆਨ ਦੀ ਰੋਸ਼ਨੀ ਦੇ ਵਿੱਚ, ਕਿਉਂਕਿ ਜਿਹੜਾ ਆਪ ਜਗਦਾ ਹੈ ਨਾ ਉਹ ਹੀ ਕਿਸੇ ਨੂੰ ਜਗਾ ਸਕੇਗਾ। ਜਿਹੜਾ ਆਪ ਬੁਝਿਆ ਹੋਇਆ ਕੀ ਕਿਸੇ ਨੂੰ ਦਏਗਾ ਭਾਈ? ਜਿਹੜਾ ਆਪ ਜਾਗਦਾ ਕਿਸੇ ਨੂੰ ਲਾਗੇ ਆਵਾਜ਼ ਮਾਰ ਕੇ ਜਗਾ ਸਕਦਾ? ਆਪ ਸੁੱਤਾ ਕਿਵੇਂ ਜਗਾਏ? ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੋ ਡੁੱਬਣ ਦੇ ਆਪ ਉਹ ਕਿਵੇਂ ਕਿਸ ਨੂੰ ਤਾਰ ਸਕਦੇ ਨੇ। ਇਸ ਲਈ ਤਾਰਨ ਹਾਰ ਤਾਰਨ ਲਈ ਸਮਰੱਥ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੁਰੂ ਦਾ ਗਿਆਨ ਹੈ। ਤੇ ਕਈ ਵਾਰੀ ਐਸੀ ਬਾਤ ਹੋ ਜਾਂਦੀ ਹੈ ਵੀ ਗਿਆਨ ਸਾਡੇ ਕੋਲ ਹੈ, ਫਾਰਮੂਲਾ ਸਾਡੇ ਕੋਲ ਵਰਤਦੇ ਨਹੀਂ। ਇਹ ਉਹਨਾਂ ਲੋਕਾਂ ਲਈ ਜਿਹਨਾਂ ਬਾਣੀ ਕੰਠ ਕਰ ਲਈ ਲੇਕਿਨ ਵਰਤੀ ਨਹੀਂ। ਇੱਥੋਂ ਸਿੱਖਣਾ ਤੇ ਬਾਹਰ ਜਾ ਕੇ ਲਾਗੂ ਕਰ ਦੇਣਾ, ਸੰਸਾਰ ਵਿੱਚ ਉਹਦੇ 'ਤੇ ਚੱਲਣਾ, ਉਸ ਮੁਤਾਬਕ ਚੱਲਣਾ। ਕਿਤੇ ਚੋਰਾਂ ਨੇ ਕਿਸੇ ਵਿਅਕਤੀ ਨੂੰ ਘੇਰ ਲਿਆ ਤੇ ਲਿਆ ਜੋ ਕੁਝ ਤੇਰੇ ਕੋਲ ਹੈਗਾ, ਉਹਦੇ ਕੋਲ ਬਟੂਆ ਖੋ ਲਿਆ, ਉਹਦਾ ਪਰਨਾ ਲਾ ਲਿਆ, ਉਹਦੇ ਕੱਪੜੇ ਲਾ ਲਏ, ਸਹਿਜੇ ਸਹਿਜੇ ਤੇ ਕੱਪੜਿਆਂ ਥੱਲਿਓਂ ਪਿਸਤੌਲ ਨਿਕਲਿਆ ਉਹਦੇ, ਤੇ ਉਹ ਅੱਗੇ ਕਹਿੰਦਾ ਡਾਕੂ ਜੀ ਇਹ ਰਹਿਣ ਦਿਓ। ਕਹਿੰਦਾ ਕਾਹਦੇ ਰਹਿਣ ਦਿਓ? ਕਿਤੇ ਇਹ ਲੋੜ ਵੇਲੇ ਕੰਮ ਆ ਜਾਂਦਾ, ਵੀ ਇਸ ਤੋਂ ਬਾਅਦ ਤੈਨੂੰ ਲੋੜ ਹੋਰ ਕੀ ਪੈਣੀ? ਪੱਲੇ ਹੁੰਦਿਆਂ ਸੁੰਦਿਆਂ ਨਹੀਂ ਵਰਤ ਸਕਿਆ, ਸਾਡੀ ਅਵਸਥਾ ਇਹ ਹੈ। ਬਾਣੀਆਂ ਤੇ ਕੰਠ ਅਸੀਂ ਕਰ ਲਈਆਂ ਬੜੀਆਂ, ਲੇਕਿਨ ਜਿੱਥੇ ਲੋੜ ਸੀ ਉੱਥੇ ਪਾਣੀ ਦਾ ਫਾਰਮੂਲਾ ਲਾਇਆ ਨਹੀਂ ਅਸਾਂ। ਅਸੀਂ ਸਮਝ ਲਿਆ ਵੀ ਗੁਰਦੁਆਰੇ ਬਹਿ ਕੇ ਗੁਰਬਾਣੀ ਦੀ ਗੱਲ ਕਰਨੀ ਹੈ, ਗੁਰਦੁਆਰੇ ਕਹਿ ਕੇ ਧਰਮੀ ਹੋਣਾ, ਉੱਥੇ ਰੱਬ ਰੱਬ ਕਰਨਾ, ਬਾਹਰ ਨਹੀਂ ਦੁਕਾਨ ਤੇ ਵੀ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਤਾਂ ਬੜਾ ਕੀਤਾ, ਪਰ ਚਲੋ ਖੈਰ ਲਾਹਾ ਲੈਂਦੇ ਵੀ ਨੇ ਗੁਰੂ ਪਿਆਰੇ, ਬੜੇ ਬੜੇ ਵੱਡੇ ਭਾਗਾਂ ਵਾਲੇ ਬੈਠੇ ਨੇ ਸੰਗਤ, ਐਸੀ ਬਾਤ ਨਹੀਂ। ਗੁਰੂ ਨਾਨਕ ਦੇਵ ਜੀ 13-13 ਤੋਲਦੇ, ਪਹਿਲਾਂ ਇੱਕ ਤੇ ਜੋ ਅੜੇ, ਇੱਕ ਸ਼ਾਬਾ ਪਾਇਆ, ਇੱਕ ਮੋਦੀਖਾਨੇ ਦੀ ਬਾਤ, ਇੱਕ ਇੱਕ ਕਰੀ ਗਿਆ। ਕਿਉਂ ਦਾਨਾਪੁਰ ਸਾਹਮਣੇ ਜਿਹੜਾ ਲੈਣ ਵਾਲਾ ਸੀ ਕਹਿਣ ਲੱਗਾ ਗੁਰੂ ਪਿਆਰੇ ਉਹ ਇੱਕ ਨਹੀਂ ਸੱਤ ਹੋ ਗਏ ਨੇ, ਹੁਣ ਸੱਤ ਤੇ ਬਿਰਤੀ ਅੜ ਗਈ, ਸੱਤ ਸੱਤ ਸੱਤ ਸੱਤ। ਤੇ ਅੱਗਿਓਂ ਲੈਣ ਵਾਲਾ ਕਹਿੰਦਾ ਬਾਬਾ ਜੀ 13 ਹੋ ਗਈਆਂ ਨੇ, ਸੱਤ ਨਹੀਂ। ਉਹ ਕਹਿੰਦਾ 13 ਤੇਰ। ਇਹ ਹੀ ਬਿਰਤੀ ਸੰਸਾਰ ਤੇ ਵਿਚਰਨ ਦੀ, ਦੁਕਾਨ ਤੇ ਵਿਚਰਨ ਦੀ, ਲੋਕਾਂ ਨਾਲ ਵਿਚਰਨ ਦੀ, ਭਈ ਧੰਦਾ ਵੀ ਚੱਲੇ ਤੇ ਧਰਮ ਵੀ ਚੱਲੇ। ਗੁਰਦੁਆਰੇ ਸੇਵਾ ਕੀਤੀ, ਘਰ ਜਾ ਕੇ ਵੜੂ ਖਾਉ ਕੀਤਾ, ਆਪਣੇ ਮਾਂ ਪਿਓ ਨੂੰ, ਆਪਣੀ ਸੱਸ ਸਹੁਰੇ ਨੂੰ, ਤੇ ਗੱਲ ਬਣੀ ਤਾਂ ਨਾ ਹੈਗੀ। ਇੱਥੋਂ ਸਿੱਖਿਆ ਤੇ ਕੀ ਮਤਲਬ ਨਿਕਲਿਆ? ਕੋਈ ਬੀਬੀ ਗੁਰਦੁਆਰੇ ਸੇਵਾ ਕਰਕੇ ਪ੍ਰਸ਼ਾਦ ਲੈ ਕੇ ਘਰ ਨੂੰ ਤੁਰੀ ਜਾਂਦੀ ਹੈ ਤੇ ਉਹਦੇ ਘਰ ਵੱਲੋਂ ਨਾ ਇੱਕ ਮੰਗਤਾ ਵਾਪਸ ਤੁਰਿਆ ਆ ਰਿਹਾ ਉਹਦੇ ਵੱਲੋਂ, ਤੇ ਬੜਾ ਬੁੜਬੁੜ ਕਰਦਾ, ਤੇ ਮਾਈ ਨੇ ਪੁੱਛ ਲਿਆ ਭਈ ਕੀ ਗੱਲ ਹੋਈ ਬਾਬਾ ਜੀ ਬੜਾ ਬੁੜਬੁੜ ਕਰਦੇ? ਕਹਿਣ ਲੱਗੇ ਕਰਨਾ ਕੀ ਪਿਆ, ਸਾਹਮਣੇ ਘਰ ਚ ਗਿਆ ਸਾਂ ਉਹ ਜਿਹੜਾ ਆ ਪੁਰਾਣੇ ਗੇਟ ਵਾਲਾ ਐਸ ਰੰਗ ਵਾਲਾ, ਤੇ ਉੱਥੋਂ ਇੱਕ ਬੀਬੀ ਨਿਕਲੀ ਜਵਾਨ, ਨੂੰਹ ਰਾਣੀ ਘਰ ਦੀ, ਨੂੰਹ ਧੀ ਹੋਏਗੀ, ਤੇ ਮੈਨੂੰ ਖੈਰ ਤੇ ਕੀ ਪੈਣੀ, ਮੈਨੂੰ ਬੜਾ ਹੀ ਬੁਰਾ ਭਲਾ ਬੋਲਿਆ। ਤੇ ਉਹ ਕਹਿੰਦੀ ਆਖ ਭਲਾ ਉਹ ਤੇ ਘਰ ਮੇਰਾ ਹੀ ਆ। ਬੀਬੀ ਅੱਗੇ ਅੱਗੇ ਤੇ ਉਹ ਮੰਗਤਾ ਪਿੱਛੇ ਪਿੱਛੇ, ਵੀ ਚਲੋ ਹੁਣ ਕੋਈ ਖੈਰ ਪਏਗੀ, ਕੁਝ ਪੱਲੇ ਪਏਗਾ। ਤੇ ਬੀਬੀ ਘਰ ਚਲੀ ਗਈ, ਉਹ ਗੇਟ ਤੇ ਖੜ ਗਿਆ, ਆਈ ਬੀਬੀ, ਹਾਂ ਕਿੱਧਰ ਆਇਆ ਹੈ? ਉਹ ਕਹਿੰਦਾ ਜੀ ਖੈਰ ਪਾ ਦਿਓ। ਹੁਣ ਉਹਦੀ ਕੁੱਤੇ ਖਾਣੀ ਕਰਨੀ ਸ਼ੁਰੂ ਕਰਤੀ, ਉਹ ਕੌਣ ਹੁੰਦੀ ਜਵਾਬ ਦੇਣ ਵਾਲੀ? ਮੈਂ ਦੇਣਾ ਜਵਾਬ,
ਤੈਨੂੰ ਗਾਲਾਂ ਕੱਢਣ ਦਾ ਹੱਕ ਮੇਰਾ ਉਹਦਾ ਨਹੀਂ, ਆਹ ਲੈ ਗੁਰਦੁਆਰਿਓਂ ਆਈਏ। ਕੀ ਕਰੇ ਸੱਚੇ ਪਾਤਸ਼ਾਹ ਰਹਿਮਤ ਕਰੇ, ਸਾਡੇ ਜੀਵਨ ਵਿੱਚ ਧਰਮ ਆ ਜਾਏ, ਅਸੀਂ ਧਰਮੀ ਹੋ ਜਾਈਏ, ਸਾਡਾ ਧੰਦਾ ਸਾਡੀ ਕਿਰਤ ਜਿਹੜੀ ਹੈ ਉਹ ਕੀਰਤੀ ਹੋ ਜਾਏ। ਇਹ ਕਿਤੇ ਦੀ ਸਿਆਣਪ ਹੋਈ ਵੀ ਦੁਕਾਨ 'ਤੇ ਲੋਕਾਂ ਨੇ ਲੁੱਟ ਲਿਆ, ਜਿੰਨੇ ਲੋਕ ਆਏ ਲੋੜ ਤੋਂ ਵੱਧ ਪੈਸਾ ਉਹਨਾਂ ਕੋਲ ਲੈ ਲਿਆ ਅਤੇ ਮੁੜ ਕੇ ਜਾ ਕੇ ਲੰਗਰ 'ਚ ਪਾ ਦਿੱਤਾ, ਕਿਸੇ ਗਰੀਬ ਨੂੰ ਦੇ ਦਿੱਤਾ, ਉਹ ਗੱਲ ਬਣੀ ਤਾਂ ਨਾ, ਇੱਕ ਪਾਸੇ ਤਾਂ ਉਹ ਲੋਕਾਂ ਕੋਲ ਖੋਹ ਲਿਆ, ਉੱਥੇ ਪਿਆ ਰਹਿੰਦੇ ਲੋਕਾਂ ਦਾ, ਲੋਕਾਂ ਕੋਲ ਪਿਆ ਆਪਣਾ ਹੱਕ ਲੈ। ਜੇ ਸਾਰੇ ਆਪਾਂ ਇੱਦਾਂ ਕਰਨ ਲੱਗ ਪਈਏ ਇਹਨੂੰ ਕਿਤੇ ਧਰਮ। ਉਹ ਦੋ ਗੁਨਾਹ ਕਰ ਗਿਆ, ਇੱਕ ਤਾਂ ਲੋਕਾਂ ਕੋਲ ਲੁੱਟ ਲਿਆ, ਲੋੜ ਤੋਂ ਵੱਧ ਪੈਸਾ ਲੈ ਕੇ ਲੁੱਟ ਲਿਆ, ਅਤੇ ਇੱਕ ਫਿਰ ਦਾਨੀ ਦਾ ਆਪਣੇ ਆਪ 'ਤੇ ਲੇਬਲ ਲਾ ਕੇ ਅਹੰਕਾਰੀ ਵੀ ਹੋ ਗਿਆ, ਮੈਂ ਬੜਾ ਦਾਨ ਕਰਦਾ ਉਹਨੂੰ। ਸਾਡੇ ਵਰਗੇ ਆਖਣ ਵਾਲੇ ਬਥੇਰੇ ਤੁਰ ਪੈਂਦੇ ਨੇ, ਬੱਲੇ ਜੀ ਤੁਸੀਂ ਜਿੰਨੀ ਸੇਵਾ ਕਰਦੇ ਹੋ, ਵਾਹ ਵਾਹ। ਇਹ ਨਹੀਂ ਕਹਿੰਦੇ ਵੀ ਕਮਾਈ ਉਹਦੀ ਕਿ ਲਾਲੋ ਵਾਲੀ ਹੈ ਕਿ ਮਲਕ ਭਾਗੋ ਵਾਲੀ। ਗੁਰੂ ਪਾਤਸ਼ਾਹ ਰਹਿਮ ਕਰੇ ਇੱਥੇ ਅਸੀਂ ਉਹਦੇ ਨਾਲ ਜੁੜੀਏ ਜੋ ਆਪ ਤਰਿਆ ਹੋਇਆ, ਜੋ ਆਪ ਮੁਕਤ ਹੈ ਮੋਹ ਮਾਇਆ ਤੋਂ, ਗੁਰੂ ਪਾਤਸ਼ਾਹ ਦੀ ਰਹਿਮਤ ਹੋ ਜਾਏ। ਖੈਰ, ਜੋ ਡਬੰਦੇ ਆਪ ਸੋ ਤਰਾਏ ਕਿਨਖੇ, ਉਹ ਕਿਸੇ ਨੂੰ ਕੀ ਤਾਰਨਗੇ। ਇਸ ਲਈ ਹਮੇਸ਼ਾ ਤਰਨ ਤਾਰਨ ਸਮਰੱਥ ਸਤਿਗੁਰ ਸੱਚੇ ਪਾਤਸ਼ਾਹ ਆਪਾਂ ਕਹਿੰਦੇ ਹਾਂ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ, ਜੇ ਤਰਨ ਲੰਘਣਾ ਤਾਂ ਗੁਰੂ ਦੇ ਜਹਾਜ਼ 'ਤੇ ਸਵਾਰ ਹੋਣ ਦਾ। ਗੁਰੂ ਦੇ ਜਹਾਜ਼ ਦਾ ਸਵਾਰ ਕੀ ਹੁੰਦਾ ਹੈ ਕਿ ਗੁਰੂ ਕੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਲਈਏ, ਜੋ ਨਿਯਮ ਨੇ ਸੰਸਾਰ ਨੂੰ ਤਰਨ ਦੇ ਉਹਨਾਂ 'ਤੇ ਪੂਰੇ ਉਹਨਾਂ ਨੂੰ ਅਮਲ ਵਿੱਚ ਲੈ ਕਰਕੇ ਆਈਏ। ਕਹਿਣ ਲੱਗੇ, ਮੂੰਹ ਜਲਾਉ ਤਾਰਿੰਦੜੇ ਵੀ ਤਾਰ, ਨਾਨਕ ਫਿਰ ਸਿਉਂ ਰੱਤਿਆਂ। ਕਹਿਣ ਲੱਗੇ, ਤੂੰ ਤਰਨ ਹਾਲ ਕੋ ਜਾਣਾ ਹੈ ਅਤੇ ਤੇਰੇ 'ਤੇ ਰਹਿਮਤ ਹੋ ਗਈ, ਤੂੰ ਨਾਮ ਨਾਲ ਜੁੜ ਗਿਆ, ਉਹਦੇ ਸਿਧਾਂਤ ਨਾਲ ਜੁੜ ਗਿਆ, ਉਹਦੇ ਨਿਯਮ ਨੂੰ ਸਮਝ ਲਿਆ, ਉਹਦੇ ਹੁਕਮ ਨੂੰ ਸਮਝ ਲਿਆ, ਅਤੇ ਫਿਰ ਕੀ ਹੋਇਆ, ਤੂੰ ਆਪ ਵੀ ਤਰਨ ਜੋਗਾ ਹੋ ਗਿਆ ਅਤੇ ਕਈਆਂ ਨੂੰ ਤਾਰਨ ਜੋਗਾ ਹੋ ਗਿਆ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਿੰਨੇ ਨਾਲ ਹੋਰ ਛੁੱਟਣ ਦਾ ਤੂੰ ਕਾਰਨ ਬਣ ਸਕਦਾ ਹੈ, ਪਰ ਜੇ ਕਿਸੇ ਤਰਨਹਾਰ ਦੇ ਕੋਲ ਜਾਏਗਾ ਅਤੇ ਜੇ ਚੱਲਦਾ ਹੀ ਉਹਦੇ ਕੋਲ ਜਾਏਗਾ, ਤੇਰੇ ਵੱਲ ਤੱਕਦਾ ਬੈਠਾ। ਹੁਣ ਅਸੀਂ ਬਹੁਤੀ ਵਾਰੀ ਕਹਿ ਦਿੰਦੇ, ਫਲਾਣੇ ਥਾਂ ਫਲਾਣੇ ਸਾਹ ਦੇ ਜਲੇਬੀਆਂ ਦਾ ਲੰਗਰ ਲਗਾ ਲਾ, ਗੁਰਮਤ ਨੇ ਪਖੰਡੀ ਸਾਧਾਂ ਨੂੰ ਬੁਰੀ ਤਰ੍ਹਾਂ ਭੰਡਿਆ ਜੀ। ਬਾਬੇ ਨਾਨਕ ਦਾ ਸਾਰੀ ਜ਼ਿੰਦਗੀ ਦਸਮ ਪਾਤਸ਼ਾਹ ਤੱਕ, ਅਤੇ ਅਸੀਂ ਕਹਿ ਦਿੰਦੇ ਹਾਂ ਵੀ ਉੱਥੇ ਲੰਗਰ ਲੱਗਾ, ਜਲੇਬੀਆਂ ਦਾ ਸੰਗਤ ਜਾਂਦੀ। ਉਹ ਜਲੇਬੀਆਂ ਦਾ ਲੰਗਰ ਤੁਹਾਡੇ ਵੱਲੋਂ ਹੀ ਲੱਗਾ ਹੈ, ਗ੍ਰਿਸਤੀ ਲੋਕ ਵੀ ਲਾਉਂਦੇ ਨੇ, ਅੱਜ ਵੀ ਤਾਂ ਲੱਗਾ ਕਿ ਅਸੀਂ ਗੁਰੂ ਪਿਆਰੇ ਵੱਲੋਂ ਦਸਾਂਵਾਂ ਦੀ ਕਿਰਤ ਕਰਨ ਵਾਲੇ ਹਾਂ। ਉੱਥੇ ਰੋਟੀਆਂ ਵੀ ਤੁਹਾਡੀਆਂ, ਉੱਥੇ ਪ੍ਰਸ਼ਾਦੇ ਵੀ ਤੁਹਾਡੇ, ਉੱਥੇ ਲੰਗਰ ਵੀ ਤੁਹਾਡਾ, ਉੱਥੇ ਘਿਓ ਵੀ ਤੁਹਾਡੇ ਵੱਲੋਂ ਗਿਆ, ਉੱਥੇ ਦੁੱਧ ਵੀ ਤੁਹਾਡੇ, ਉੱਥੇ ਪਖੰਡੀ ਹੈ, ਉਹਦੇ ਤੁਹਾਡੇ ਟੁਕਰਾਂ 'ਤੇ ਪੜਨ ਵਾਲਾ, ਉਹ ਤਾਂ ਡੁੱਬਿਆ ਪਿਆ ਹੈ। ਅਤੇ ਜੇ ਉਹਦੇ ਲੜ ਲੱਗੇ ਰਹੋਗੇ ਤੁਸੀਂ ਵੀ, ਅੱਜ ਨਹੀਂ ਤਾਂ ਕੱਲ੍ਹ ਡੁੱਬੋਗੇ ਡੁੱਬੋਗੇ। ਕਿਉਂ ਨਾ ਤਰਿੰਦਰ ਉਤਾਰਨ ਹਾਰ ਸਮਰੱਥ ਅਕਾਲ ਪੁਰਖ ਅੰਤਰ ਜਾਮੀ ਨਾਲ ਸਿੱਧੀ ਸਾਂਝ ਪਾਉਣ ਦੇ ਲਈ ਸਮਰੱਥ ਗੁਰੂ ਦੇ ਚਰਨਾਂ 'ਚ ਪਹੁੰਚੀਏ, ਜਿੱਥੋਂ ਨਾਮ ਦੀ ਦਾਤ ਮਿਲੇਗੀ, ਨਾਮ ਨਾਲ ਇਹ ਸੰਸਾਰ ਸੰਬੰਧੇ ਤਾਰ ਗਵੰਦੇ, ਇਸ ਦੇ ਸਮਰੱਥ ਬਣਾਂਗੇ। ਸ਼ਹਿਨਸ਼ਾਹ ਰਹਿਮ ਕਰ ਰਹੇ, ਤਰਿੰਦੜੋ ਵੀ ਤਾਰ ਨਾਨਕ ਫਿਰ ਸਿਉਂ ਰਤਿਆਂ। ਉਸ ਨਿਰੰਕਾਰ ਨਾਲ ਇੱਕ ਮਿਕ ਹੋਇਆ, ਗੁਣ ਕਹਿਣੇ ਨੇ, ਸਿਮਰਨ ਕਰਨਾ ਕੇਵਲ ਅਤੇ ਕੇਵਲ ਇਸ ਲਈ ਉਹਦੇ ਵਿੱਚ ਸਮਾ ਜਾਣ ਦੇ ਲਈ, ਤਾਂ ਕਿ ਗੁਣ ਕਹਿੰਦਿਆਂ ਕਹਿੰਦਿਆਂ ਅਵਗੁਣਾਂ ਨਾਲੋਂ ਸਾਡਾ ਖਿਹੜਾ ਛੁੱਟ ਗਿਆ ਸੀ। ਅਵਗੁਣ ਜ਼ਿਆਦਾ ਜਪਦੇ ਆ, ਗੁਣ ਘੱਟ ਜਾਂਦੇ। ਸਿਮਰਨ ਸਭ ਤੋਂ ਜ਼ਰੂਰੀ, ਵਾਹਿਗੁਰੂ ਵਾਹਿ, ਕੋਈ ਵੀ ਇਹ ਨਹੀਂ ਇਕੱਲਾ ਵਾਹਿਗੁਰੂ, ਗੁਰਮਤ ਨੇ ਸਾਰੇ ਨਾਂ ਪ੍ਰਵਾਨ ਕੀਤੇ ਨੇ, ਇਹਨਾਂ ਦੇ ਬੰਧਨ ਪਾਇਆ ਹੀ ਕੋਈ ਨਹੀਂ, ਪਿਆ ਨਾਂ ਜਪੋਗੇ ਪ੍ਰਵਾਹ ਮੁਕਤੀ ਮਿਲਣੀ, ਆ ਨਹੀਂ ਜਪੋਗੇ ਤਾਂ ਨਹੀਂ ਮਿਲਣੀ, ਨਾ ਪਈ ਨਾ। ਨਿਰੰਕਾਰ ਦਾ ਨਾਮ ਜੋ ਤੁਹਾਨੂੰ ਚੰਗਾ ਲੱਗਦਾ ਰੱਖ ਲਓ, ਬਸ ਉਹਦੇ ਯਾਦ ਵਿੱਚ ਜੁੜਨਾ ਹੁੰਦਾ, ਉਹਦੇ ਹੁਕਮ ਨੂੰ ਪਛਾਣਨਾ, ਉਹਦੀ ਰਜ਼ਾ ਅਤੇ ਰਹਿਮਤ ਵਿੱਚ ਰਹਿਣਾ। ਮਹੱਲਾ ਪੰਜਵਾਂ, ਜਿੱਥੇ ਕੋਈ ਕਥਨ ਨਾਉ ਸੁਣਨ ਦੋ ਮਾਂ ਪੇਰੀ। ਕਹਿਣ ਲੱਗੇ, ਕਿੱਥੇ ਜਾਣਾ ਚਾਹੀਦਾ ਬੰਦੇ ਨੂੰ, ਉੱਥੇ ਜਿੱਥੇ ਉਸ ਅਕਥ ਦੀ ਕਹਾਣੀ ਹੋ ਰਹੀ ਹੋਵੇ।
ਇੱਕ ਪਾਸੇ ਇਕੱਠ ਹੈ ਜੋ ਕਿਹਾ ਨਹੀਂ ਜਾ ਸਕਦਾ, ਇੱਕ ਪਾਸੇ ਕਹਿੰਦੇ ਇਕੱਠ ਕੀ ਕਰੋ ਕਹਾਣੀ, ਜਿਹੜੀ ਕਹੀ ਨਹੀਂ ਜਾ ਸਕਦੀ ਉਹਦੀ ਕਹਾਣੀ ਕੀ ਕੀਤੀ ਜਾ ਸਕਦੀ। ਪਰ ਫਿਰ ਵੀ ਜੋ ਹੋ ਸਕਦਾ ਹੈ, ਜਿੰਨਾ ਕੁ ਅਸੀਂ ਵੇਖਿਆ, ਜਿੰਨਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਜਿੰਨਾ ਕੁ ਅਸੀਂ ਅਨੁਭਵ ਵੀ ਕੀਤਾ ਹੈ, ਉਹਦੇ ਜੁੜੇ ਹੋਏ ਲੋਕ ਗੁਰੂ ਪਿਆਰਿਆਂ ਨਾਲ ਕੀ ਵਾਪਰਦਾ ਹੈ। ਕਹਿਣ ਲੱਗੇ ਜਿੱਥੇ ਕੋਈ ਕਥਨ, ਜਿੱਥੇ ਇਹ ਕਥਾਵਾਂ ਹੋਣ, ਜਿੱਥੇ ਇਹ ਬਾਤਾਂ ਹੋਣ, ਜਿੱਥੇ ਵਿਚਾਰ ਚਰਚਾ ਹੋਵੇ, ਜਿੱਥੇ ਨਿਰੰਕਾਰ ਦੇ ਮੇਰੇ ਨਾਂ ਸੁਣਨ ਦੋ ਮਾਂ ਪੇਰੀ, ਜਿੱਥੇ ਮੇਰੇ ਮਾਲਕ ਦਾ ਨਾਮ ਸੁਣਨ ਨੂੰ ਮਿਲ ਜਾਏ, ਉਸ ਸਥਾਨ ਤੇ ਵਾਰ ਵਾਰ ਜਾਣਾ ਬਣਦਾ ਹੈ। ਮੂੰਹ ਜਲਾਉਂ ਤਥ ਮੈਂ ਉੱਥੇ ਚਲਾ ਜਾਵਾਂ, ਮੈਂ ਉੱਥੇ ਪਹੁੰਚ ਜਾਵਾਂ, ਹੇ ਮੇਰੇ ਮਾਲਕਾ ਮੇਰੇ ਰਹਿਮਤ ਕਰ, ਜਿੱਥੇ ਖਰਕੀਆਂ ਕਥਾ ਕਹਾਣੀਆਂ ਹੋਣ, ਜਿਨ੍ਹਾਂ ਨੂੰ ਸੁਣ ਸੁਣ ਕੇ ਪਰਮਗਤ ਮੇਰੀ ਹੋ ਜਾਏ। ਨਾਨਕ ਪ੍ਰੀ ਪਸੰਦੋ ਹਰਿਓ ਥਿਓਸ, ਹਰਿਓ ਥਿਓਸ, ਕਿਉਂਕਿ ਨਮਸਕਾਰ ਸੱਚੇ ਪਾਤਸ਼ਾਹ ਕਰਦੇ ਨੇ ਕਿ ਅਜਿਹੇ ਨਾਮ ਨਾਲ ਜੁੜ ਕੇ ਸੁੱਕੇ ਹਰੇ ਹੋ ਜਾਂਦੇ ਨੇ, ਟੁੱਟਿਆਂ ਵਿੱਚ ਕਰੂੰਬਲਾਂ ਫੁੱਟ ਪੈਂਦੀਆਂ ਨੇ, ਫਿਰ ਨਵੀਂ ਰੌਹ ਚੱਲ ਪੈਂਦੀ ਹੈ, ਨਵਾਂ ਆਨੰਦ ਪੈਦਾ ਹੋ ਜਾਂਦਾ ਹੈ ਜੁੜਿਆਂ ਦੇ ਨਾਲ ਬੈਠ ਕੇ। ਟੁੱਟਿਆਂ ਨਾਲ ਟੁੱਟ ਬੈਠੋਗੇ ਤਾਂ ਟੁੱਟੋਗੇ ਨਾ। ਇਸ ਲਈ ਸਾਧੂ ਜਨ, ਸੰਤ ਜਨ, ਨਾਮ ਜਨ, ਗੁਰਮੁਖ ਪਿਆਰੇ, ਆ ਸੇਵਾ ਕਰਨ ਦਾ ਸੰਕਲਪ ਗੁਰੂ ਕਰਕੇ ਇਸ ਲਈ ਇਹ ਕਿ ਮੈਂ ਨੀਵਾਂ ਹਾਂ ਅਤੇ ਜਿਹੜੇ ਜਿਨ੍ਹਾਂ ਦੀ ਮੈਂ ਸੇਵਾ ਕਰ ਰਿਹਾ ਮੇਰੇ ਨਾਲ ਉੱਚੇ ਨੇ, ਇਹੀ ਭਾਵਨਾ। ਇਹ ਭਾਵਨਾ ਇੱਥੋਂ ਲੈ ਕੇ ਬਾਹਰ ਵੀ ਜਾਣਾ ਹੁੰਦਾ, ਬਾਹਰ ਜਾ ਕੇ ਦੇਖ ਜਾਂ ਫਿਰ ਲੜਨ ਪਏ ਨੇ। ਗੁਰੂ ਕਿਰਪਾ ਕਰੇ, ਬੜੀਆਂ ਰੰਗੀਆਂ ਰੂਹਾਂ ਨੇ ਸੰਗਤ ਵਿੱਚ, ਹੁੰਦੀਆਂ ਨੇ, ਹਮੇਸ਼ਾ ਹੀ ਰਹਿਣਗੀਆਂ। ਸੰਸਾਰ ਤਾਂ ਹੀ ਟੇਕਿਆ ਹੋਇਆ, ਅੱਗੇ ਮੇਰੇ ਬਖਸ਼ਾ ਸੱਚੇ ਪਾਤਸ਼ਾਹ ਬਖਸ਼ ਕਰਦੇ ਨੇ। ਮਹੱਲਾ ਪੰਜਵਾਂ, ਹੁਣ ਸਾਡੀ ਸੰਸਾਰੀ ਲੋਕਾਂ ਦੀ ਜਿਹੜੀ ਅਵਸਥਾ ਹੈ ਉਹਦਾ ਜ਼ਿਕਰ ਹੈ। ਕਹਿਣ ਲੱਗੇ ਮੇਰੀ ਮੇਰੀ ਕਿਆ ਕਰੈ, ਪੁੱਤਰ ਕਲਤਰ ਸਨੇਹ, ਐ ਮਨੁੱਖ ਤੂੰ ਪੁੱਤਰ ਦੇ ਇਸਤਰੀ ਦੇ ਮੋਹ ਵਿੱਚ ਪੈ ਕੇ ਅਤੇ ਮੇਰੀ ਮੇਰੀ ਦੇ ਚੱਕਰ 'ਚ ਪਿਆ ਹੋਇਆ। ਇੱਕ ਚੇਤਾ ਰੱਖਣ ਵਾਲੀ ਬਾਤ ਹੈ, ਇਹ ਪੁੱਤਰ ਧੀਆਂ ਨਿਰੰਕਾਰ ਦੀ ਦਾਤ ਹੈ ਜਿਹਨੂੰ ਦਿੰਦਾ ਹੈ, ਟੁੱਟ ਕੇ ਦਿੰਦਾ ਹੈ, ਚੰਗੀ ਗੋਦ ਵੇਖ ਕੇ ਦਿੰਦਾ ਹੈ, ਪਾਲਣ ਪੋਸ਼ਣ ਨੂੰ ਦਿੰਦਾ ਹੈ। ਸਾਡੀ ਡਿਊਟੀ ਜਿਹੜੀ ਆ ਨਾ ਕਸਟੋਡੀਅਨ ਵਾਲੀ ਹੈ, ਮੈਨੇਜਰ ਵਾਲੀ ਹੈ, ਵੀ ਮਾਲਕ ਨੇ ਸਾਨੂੰ ਦਿੱਤੇ ਨੇ ਅਤੇ ਅਸੀਂ ਨਹੀਂ ਪਾਲਣਾ ਪੋਸ਼ਣ ਕਰਨੀ। ਔਰ ਇੱਕ ਗੱਲ ਚੇਤੇ ਰੱਖਿਓ ਸਾਰੇ ਕਿ ਧਰਮ ਜਿਹੜਾ ਅਸਲ 'ਚ ਹੈ ਹੀ ਫਰਜ਼ਾਂ ਦੀ ਪੂਰਤੀ। ਧਰਮ ਕੀ ਹੈ ਸਿੱਧਾ ਜਿਹਾ ਸਵਾਲ ਸਿੱਧਾ ਜਿਹਾ ਵੇਖ ਲਈਏ, ਹਰ ਇਨਸਾਨ ਦੇ ਫਰਜ਼ ਨੇ ਸਮਾਜ ਪ੍ਰਤੀ, ਹਰ ਇਨਸਾਨ ਦੇ ਫਰਜ਼ ਨੇ ਮਾਂ ਬਾਪ ਪ੍ਰਤੀ, ਸੱਸ ਸਹੁਰੇ ਪ੍ਰਤੀ, ਆਪਣੇ ਪਤੀ ਅਤੇ ਪਤਨੀ ਪ੍ਰਤੀ, ਆਪਣੇ ਬੱਚਿਆਂ ਪ੍ਰਤੀ, ਸਮਾਜ ਪ੍ਰਤੀ, ਗੁਰੂ ਅਸਥਾਨਾਂ ਪ੍ਰਤੀ ਸਾਡੇ ਫਰਜ਼ ਨੇ ਕੋਈ, ਅਤੇ ਉਹਨਾਂ ਫਰਜ਼ਾਂ ਦੀ ਜਿਹੜਾ ਪੂਰਤੀ ਕਰਦਾ ਹੈ ਉਹ ਧਰਮੀ ਹੈ, ਉਹ ਧਰਮ ਦੀ ਪੂਰਤੀ ਕਰ ਰਿਹਾ, ਧਰਮ ਨੂੰ ਅਪਣਾ ਰਿਹਾ, ਉਹ ਧਰਮ ਨੂੰ ਕਮਾ ਰਿਹਾ ਹੈ। ਇਹ ਗੁਰੂ ਪਾਤਸ਼ਾਹ ਦਾ ਪਾਵਨ ਸਿਧਾਂਤ ਹੈ। ਆਪਣੇ ਬੱਚਿਆਂ ਨੂੰ ਪੜ੍ਹਨਾ ਵੀ ਧਰਮ ਹੈ, ਕਿਉਂਕਿ ਨਿਰੰਕਾਰ ਨੇ ਦਿੱਤੇ ਨੇ। ਪਰ ਇੱਕ ਚੇਤਾ ਰੱਖੀ, ਆਪਣੇ ਆਪਣੇ ਕਰਦਾ ਉਹਨਾਂ ਵੀ ਗੁਆਂਢੀਆਂ ਦੇ ਮੂੰਹ ਵਿੱਚੋਂ ਖੋਹ ਕੇ ਅਤੇ ਉਹਨਾਂ ਦੇ ਮੂੰਹ ਵਿੱਚ ਪਾਉਣਾ ਸ਼ੁਰੂ, ਉਹਨਾਂ ਦੇ ਬੱਚਿਆਂ ਕੋਲੋਂ ਖੋਹ ਲਿਆ ਅਤੇ ਮੂੰਹ 'ਚ ਪਾ ਲਿਆ, ਫਿਰ ਤਾਂ ਤੂੰ ਗੁਨਾਹਗਾਰ ਹੋ ਗਿਆ। ਦਸਾਂ ਨੌਂ ਦੀ ਕਿਰਤ ਕਰ, ਮਾਲਕ ਉਹਦੇ 'ਚ ਜੋ ਬਰਕਤ ਪਾਉਂਦਾ, ਜੋ ਤੈਨੂੰ ਦਿੰਦਾ, ਉਹਦੇ ਵਿੱਚ ਗੁਜ਼ਾਰਾ ਕਰਨਾ ਸਿੱਖ। ਸੰਤੋਖ ਦੀ ਗੱਲ, ਧਰਮ ਸੰਤੋਖ ਦੇ ਸਿਰ 'ਤੇ ਖੜਦਾ ਹੈ, ਸਾਰਾ ਸੰਸਾਰ ਸੰਤੋਖ ਦੇ ਸਿਰ 'ਤੇ ਖੜਾ। ਜਦੋਂ ਸੰਤੋਖ ਟੁੱਟ ਜਾਂਦਾ ਹੈ ਫਿਰ ਸਾਰਾ ਕੁਝ ਹਿੱਲ ਜਾਂਦਾ ਹੈ। ਸ਼ਹਿਨਸ਼ਾਹ ਤੇ ਬਖਸ਼, ਮੇਰੀ ਮੇਰੀ ਕਿਆ ਕਰੇ, ਪੁੱਤਰ ਕਲਤਰ ਸਨੇਹ, ਇਸਤਰੀ ਦੇ ਬੱਚਿਆਂ ਦੇ ਮੋਹ 'ਚ ਪੈ ਕੇ। ਉਹ ਕਹਿੰਦੇ ਸੱਚੇ ਪਾਤਸ਼ਾਹ ਬਖਸ਼ਿਸ਼ ਹੈ ਨਾ, ਬਹੁ ਪਰਪੰਚ ਕਰ ਪਹਰ ਧਨ ਲਿਆਵੇ, ਪਰਪੰਚ ਕਰਕੇ, ਪਖੰਡ ਕਰਕੇ, ਠੱਗੀਆਂ ਮਾਰ ਮਾਰ ਕੇ ਪਰ ਧਨ ਸੁੱਤਦਾਰਾ ਪਿਆ ਆਣ ਲਟਾਵੇ, ਆਪਣੇ ਸੁਪੁੱਤਰ ਅਤੇ ਆਪਣੀ ਧੀ ਆਪਣੀ ਘਰਵਾਲੀ ਦੇ ਸਿਰ ਤੋਂ ਲਟਾ ਦਿੰਦਾ, ਲਓ ਵੀ ਮੈਂ ਕਮਾਈ ਕਰਕੇ ਲੈ ਕੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਦਾ ਤੇਰੇ ਜੀ ਪੈ ਲਈ ਜੇ।
ਤੂੰ ਆਪਣੇ ਆਪ ਨੂੰ ਕਿਉਂ ਪਾਪਾਂ ਦਾ ਪੌੜੀ ਦੇ ਥੱਲੇ ਆ ਰਿਹਾ, ਪਾਪਾਂ ਦੀ ਪੰਡ ਥੱਲੇ ਆ ਰਿਹਾ ਹੈ? ਤੂੰ ਨਿਰੰਕਾਰ ਦੇ ਹੁਕਮ ਵਿੱਚ ਜੋ ਕਿਰਤ ਕਿਰਤ ਕਰਨੀ ਅਤੀ ਜ਼ਰੂਰੀ, ਕਿਰਤ ਨੂੰ ਪਹਿਲ ਦੇ ਆਧਾਰ ਤੇ ਸੱਚੇ ਗੁਰਮਤ ਨੇ ਮੰਨਿਆ ਹੋਇਆ, ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਦਾ ਉਹ ਕਰਤੇ ਨੂੰ ਪੂਜਦਾ, ਕਿਉਂਕਿ ਸਾਡਾ ਅਕਾਲ ਪੁਰਖ ਅੰਤਰਜਾਮੀ ਵੀ ਕਰਤਾ ਹੈ, ਕਰਨਹਾਰ ਹੈ, ਪਾਲਣਹਾਰ ਹੈ, ਅਸੀਂ ਵੀ ਪਾਲਣਹਾਰ ਬਣਨਾ ਹੈ, ਉਹ ਪਰਪਕਾਰ ਕਰਨ ਵਾਲਾ, ਅਸਾਂ ਨੇ ਪਰਪਕਾਰ ਕਰਨਾ, ਅਸੀਂ ਸਬੱਧ ਦੇ ਭਲੇ ਨੂੰ ਲੋਚਣਾ ਹੈ, ਉਹਦਾ ਨਾਂ ਕੋ ਵੈਰੀ ਨਹੀਂ ਬਗਾਨਾ, ਅਸੀਂ ਵੀ ਇਸ ਵਾਸਤੇ ਉੱਪਰ ਉੱਠਣਾ ਹੈ। ਏਕ ਪਿਤਾ ਏਕ ਜ ਕੇ ਹਮ ਬਾਰ, ਸਾਰੇ ਇੱਕੋ ਹੀ ਆ ਨਾ, ਫਿਰ ਵੈਰ ਵਿਰੋਧ ਕਿੱਥੇ, ਨਿੰਦਿਆ ਚੁਗਲੀ ਕਿੱਥੇ, ਕਿਹਦੇ ਨਾਲ ਲੜਾਈ ਕਿਹਦੇ ਨਾਲ, ਜਦ ਤੇਰੇ ਬਿਨਾ ਹੈ ਹੀ ਕੋਈ ਨੀ। ਮੂੰਹ ਜਲਾਉਂ ਤੱਥ ਨੀ ਮੇਰੀ ਮੇਰੀ ਕਿਆ ਕਰੇ ਪੁੱਤਰ ਕਲਤ ਰਸਨੇ, ਨਾਨਕ ਨਾਮ ਮੋਹਣੀ ਆ ਨਿਰਮਿਆ ਦੇ ਦੇ। ਤੂੰ ਇਸ ਦੇਹ ਦੇ ਪਿਆਰ ਵਿੱਚ ਜਿਹਦੀ ਜਰਾ ਜਿੰਨੀ ਕੋਈ ਬੁਨਿਆਦ ਨਹੀਂ ਹੈਗੀ, ਕਿਆ ਪ੍ਰਭਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੇ ਠਨਕਾ, ਜਾਂ ਭੱਜੇ ਤਾਂ ਠੀਕਰ ਹੋਵੇ, ਘਾਟ ਘੜੀਆਂ ਜਾਏ ਨਹੀਂ ਘੜੀ ਜਾਣੀ। ਹੁਣ ਨਿਰੰਕਾਰ ਨੇ ਘੜ ਦਿੱਤੀ ਹੈ, ਉਹਨੇ ਰਹਿਮਤ ਕਰ ਦਿੱਤੀ ਹੈ, ਕਿਵੇਂ ਸਾਨੂੰ ਅੱਖਾਂ ਦਿੱਤੀਆਂ, ਕਿਵੇਂ ਕੰਨ ਦਿੱਤੇ, ਕਿਵੇਂ ਜੇਬਾਂ ਦਿੱਤੀ, ਕਿਵੇਂ ਹੱਥ ਦਿੱਤੇ, ਕਿਵੇਂ ਪੈਰ ਦਿੱਤੇ, ਤੇ ਇਹਨਾਂ ਸਾਰੇ ਗਿਆਨ ਇੰਦਰਾਂ ਆਪਣੇ ਕਰਮ ਇੰਦਰਿਆਂ ਨੂੰ ਜੇ ਗੁਰੂ ਕੀ ਸੇਵਾ ਵਿੱਚ ਲਾਉਣਾ ਹੈ ਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਸ਼ੁਰੂ ਕਰ ਦਿਓ, ਜਿੱਥੇ ਜਿੱਥੇ ਜੋ ਜੋ ਫਰਜ਼ ਤੁਹਾਡੇ ਜ਼ਿੰਮੇ ਲੱਗੇ ਨੇ। ਸੱਚੇ ਪਾਤਸ਼ਾਹ ਇੱਥੇ ਇਹੀ ਬਖਸ਼ਿਸ਼ ਕਰਦੇ ਨੇ ਕਿ ਉਹ ਅਕਾਲ ਪੁਰਖ ਅੰਤਰਜਾਮੀ ਜਿਹੜਾ ਹੈ ਉਹਦੇ ਨਾਲ ਨੇਹ ਪਾ ਲਓ, ਸੱਚੇ ਨਾਲ ਨੇਹ ਪਾ ਲਓ, ਤਰਨਹਾਰ ਦੇ ਨਾਲ ਨਾ ਪਾ ਲਓ, ਡੁੱਬਦਿਆਂ ਦੇ ਪੱਲੇ ਨਾ ਕਿਤੇ ਪੈ ਜਾਇਓ, ਕਿਤੇ ਜਿਹੜੇ ਆਪ ਡੁੱਬਣਹਾਰ ਨੇ। ਅੱਗੇ ਪੌੜੀ ਵੀ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ, ਨੈਣੀ ਦੇਖੋ ਗੁਰ ਦਰਸ਼ਨ, ਗੁਰ ਚਰਨੀ ਮੱਥਾ, ਆਪਣੇ ਨੈਣਾਂ ਨਾਲ ਗੁਰੂ ਕੇ ਦਰਸ਼ਨ ਕਰੋ। ਗੁਰੂ ਕੇ ਦਰਸ਼ਨ, ਗੁਰੂ ਕਿਆਂ ਦੇ ਦਰਸ਼ਨ ਹਰ ਥਾਂ ਤੇ, ਜਾਂ ਜੇ ਵੇਖੋ ਤੈ ਹਜ਼ੂਰ ਵਾਲੀ ਅਵਸਥਾ ਹੈ, ਇਹ ਨਹੀਂ ਵੀ ਗੁਰਦੁਆਰੇ ਗੁਰੂ ਮੇਰੇ ਨਾਲ ਤੇ ਬਾਹਰ ਹੈ, ਨਹੀਂ ਉਹ ਤੇ ਹਰ ਥਾਂ ਸਤ ਸੁਣਦਾ ਸਤ ਵੇਖਦਾ ਹੈ। ਇਸ ਅਵਸਥਾ ਨੂੰ ਮਹਿਸੂਸ ਕਰਕੇ ਤੁਰਨਾ ਹੈ, ਨੈਣਾਂ ਨਾਲ ਜਦ ਦੇਖਾਂ ਤਦ ਤੂੰ ਵਾਲੀ ਅਵਸਥਾ ਹੈ, ਵੈਰੀ ਵਿੱਚੋਂ ਦੁਸ਼ਮਣ ਵਿੱਚੋਂ ਵੀ ਨਿਰੰਕਾਰ ਦਿਸੇ, ਗੁਰੂ ਦਿਸੇ। ਨੈਣੀ ਦੇਖੋ ਗੁਰ ਦਰਸ਼ਨ, ਗੁਰ ਚਰਣੀ ਮੱਥਾ, ਤੇ ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਤੇਰੀ ਹੋ ਜਾਵੇ, ਟਿਕਿਆ ਰਵੇ, ਐਸਾ ਟਿਕੇ ਕਿ ਮੈਂ ਫਿਰ ਚੁੱਕਾਂ ਨਾ ਸਾਡੀ ਅਵਸਥਾ ਸੰਸਾਰੀ ਲੋਕਾਂ ਦੀ। ਅਸੀਂ ਮੱਥਾ ਟੋਕਦੇ ਹਾਂ, ਸਿਰ ਚੁੱਕ ਲੈਂਦੇ ਹਾਂ, ਹਾਲਾਂਕਿ ਮੱਥਾ ਟੇਕਣ ਦੀ ਫਲਸਫਾ ਜੋ ਹੈ ਉਹ ਇਹ ਹੈ ਵੀ ਸੱਚੇ ਪਾਤਸ਼ਾਹ ਤੇਰੇ ਪਾਵਨ ਹੁਕਮਾਂ ਅੱਗੇ ਮੈਂ ਆਪਣੀ ਮੱਤ ਨੂੰ ਸਮਰਪਿਤ ਕਰਦਾ, ਤੇ ਹੁਣ ਤੂੰ ਆਪਣੀ ਮੱਤ ਮੈਨੂੰ ਬਖਸ਼, ਹੁਣ ਮੈਂ ਤੇਰੀ ਮੱਤ ਤੇ ਚੱਲਣਾ ਚਾਹੁੰਦਾ। ਤੇ ਗੁਰੂ ਤੇ ਮੱਤ ਹੀ ਦਿੰਦਾ ਨਾ, ਗੁਰੂ ਨੂੰ ਜਦੋਂ ਵੀ ਬੁਲਾਓਗੇ ਉਹਨੇ ਮੱਤ ਦੇਣੀ ਦੇਣੀ। ਹਾਂ, ਕਈ ਵਾਰੀ ਸਾਨੂੰ ਚੰਗੀ ਨਹੀਂ ਲੱਗਦੀ ਵੀ ਗੱਲ ਬੜੀ ਕੌੜੀ ਜੀ ਕਹਿੰਦਾ, ਗੁਰੂ ਸੱਚ ਬੋਲਦਾ ਹੈ, ਗਿਆਨ ਕਈ ਵਾਰੀ ਸਾਨੂੰ ਰੁੱਖਾ ਲੱਗ ਜਾਂਦਾ ਹੈ, ਲੇਕਿਨ ਭਲਾ ਹੁੰਦਾ, ਕੌੜੀ ਦਵਾਈ ਵੀ ਭਲੇ ਲਈ ਧੱਕੇ ਨਾ ਬੱਚੇ ਨੂੰ ਮਾਂ ਦਿੰਦੀ ਹੈ। ਗੁਰੂ ਐਵੇਂ ਕਰਦਾ, ਪੈਰੀ ਮਾਰਗ ਗੁਰ ਚੱਲਦਾ, ਐਸੀ ਅਵਸਥਾ ਗੁਰਮੁਖ ਪੈਰ ਦੀ ਬਣ ਜਾਂਦੀ ਹੈ ਕਿ ਉਹ ਪੈਰਾਂ ਨਾਲ ਤੇ ਗੁਰੂ ਮਾਰਗ ਨੂੰ ਚੱਲਦਾ, ਗੁਰੂ ਦਾ ਮਾਰਗ ਇਕੱਲਾ ਹੈ ਵੀ ਗੁਰਦੁਆਰੇ ਨੂੰ ਆ ਜਾਂਦਾ ਹੈ, ਜਿੱਥੇ ਵੀ ਜਾਏ ਉਹ ਗੁਰੂ ਮਾਰਗ, ਜੋ ਗੁਰੂ ਨੇ ਮਾਰਗ ਦੱਸਿਆ ਉੱਤੇ ਚੱਲਣਾ ਹੈ, ਇਹਦਾ ਮਤਲਬ ਇਹ ਹੈ ਜੋ ਗੁਰੂ ਨੇ ਗਿਆਨ ਦਿੱਤਾ ਹੈ। ਕਿਰਤ ਵਿਰਤ ਕਰਦਿਆਂ ਉਹਦਾ ਪੱਲਾ ਨਹੀਂ ਛੱਡਣਾ, ਸੱਚ ਦਾ ਪੱਲਾ ਨਹੀਂ ਛੱਡਣਾ, ਜੋ ਗੁਰੂ ਨੇ ਕਿਹਾ ਹਰ ਵਕਤ ਪਰਖ ਤੇ ਰੱਖਣਾ ਆਪਣੇ ਆਪ ਨੂੰ। ਪੱਖਾ ਫੇਰੀ ਹੱਥਾਂ, ਪੱਖਾ ਫੇਰਨ ਦੀ, ਹਵਾ ਦੇਣ ਦੀ, ਗੁਰਸਿੱਖਾਂ ਦੇ ਝੋਲੇ ਚਲਾਉਣ ਦੀ ਬੜੀ ਵੱਡੀ ਸੇਵਾ ਮੰਨੀ ਆ, ਹੁਣ ਤੇ ਚਲੋ ਬਿਜਲੀ ਨੇ ਲੈ ਲਈਆਂ ਸਾਰੀਆਂ ਸਾਡੇ ਕੋਲ ਸੇਵਾਵਾਂ। ਇੱਕ ਆਪਣੇ ਮਨ ਨੂੰ ਨੀਵਾਂ ਕਰਨ, ਜਿਹਨਾਂ ਦੀ ਮੈਂ ਸੇਵਾ ਕਰ ਰਿਹਾ ਮੇਰੇ ਨਾਲ ਵੱਡੇ ਨੇ, ਮੈਂ ਉਹਨਾਂ ਦੇ ਵੇਖ ਕੇ ਗੁਣ ਵੇਖਾਂ, ਉਹਨਾਂ ਗੁਣਾਂ ਦੀ ਮੈਂ ਕਦਰ ਕਰਦਾ ਕਰਦਾ ਆਪਣੇ ਵਿੱਚ ਗੁਣ ਪੈਦਾ ਕਰ ਲਵਾਂ। ਸਾਡੀ ਅਵਸਥਾ 'ਚ ਗੁਣ ਵੇਖਣ ਦੀ, ਔਗੁਣ ਵੇਖਣ ਦੀ, ਕਿਸੇ ਵਿੱਚ 99 ਔਗੁਣ ਹੋਣਗੇ, ਗੁਣ ਹੋਣਗੇ, ਇੱਕ ਔਗਣ ਹੈ ਤਾਂ ਸਾਨੂੰ ਔਗਣ ਦੇ ਆਪਣਾ ਦੂਰ ਉਹ ਆ ਗਿਆ, ਪੁਰਾਣਾ ਪੁਰਾਣੇ ਰਹਿਮਾ ਕੀਤਾ ਉਹ ਭਾਵੇਂ ਕਰੇ ਕਿੰਨਾ ਗੁਰਮੁਖ ਪਿਆਰਾ ਬਣ ਗਿਆ। ਸਹਿਣ ਸ਼ਰਿਆਂਦ ਕਰਦੇ ਨੇ ਕਿ ਸਾਡੀ ਅੰਦਰਲੀ ਬਿਰਤੀ ਜਿਹੜੀ ਹੈ ਨਿਰੰਕਾਰ ਦੇ ਨਾਮ ਨਾਲ ਜੇ ਜੁੜੀ ਹੈ, ਗੁਰੂ ਕੇ ਹੁਕਮਾਂ ਮੁਤਾਬਕ ਅਸੀਂ ਚੱਲਦੇ ਪਏ ਹਾਂ, ਤੇ ਫਿਰ ਸਾਨੂੰ ਹਰ ਪਾਸੇ ਉਹ ਦਿਸਦਾ ਹੈ, ਫਿਰ ਉਹਦੇ ਗੁਰਸਿੱਖ ਜਾਣ ਕਰਕੇ
ਜਿੱਥੇ ਮਾਰਗ ਦੇ ਪਾਂਧੀ ਬਣ ਗਏ ਹੱਥੀਂ ਉਹਨਾਂ ਦੀ ਸੇਵਾ ਪੱਖੇ ਰਾਹੀਂ ਕਰਨੀ ਸ਼ੁਰੂ ਕੀਤੀ। ਅਕਾਲ ਮੂਰਤ ਹਿਰਦੇ ਧਿਆਇੰਦਾ ਦਿਨ ਰਹਿਣ ਜਪੰਤਾ, ਐਸੇ ਗੁਰਮੁਖ ਪਿਆਰੇ ਕੀ ਕਰਦੇ ਨੇ, ਅਕਾਲ ਪੁਰਖ ਅਕਾਲ ਮੂਰਤ ਨਿਰੰਕਾਰ ਨੂੰ ਆਪਣੇ ਹਿਰਦੇ ਵਿੱਚ ਵਿਚਾਉਂਦੇ ਨੇ। ਦਿਨ ਰਹਿਣ ਜਪੰਤਾ, ਦਿਨ ਰਹਿਣ ਉਠਤ ਬੈਠਤ ਸੋਵਤ ਜਾਗਤ, ਹਰ ਵਕਤ ਮਾਰਗ ਚਲਤ ਹਰ ਹਰ ਗਾਈਏ ਵਾਲੀ ਅਵਸਥਾ ਹੈ, ਹਰ ਵਕਤ ਨਿਰੰਕਾਰ ਦੇ ਨਾਮ ਨੂੰ ਜਪਦੇ ਨੇ। ਮੈਂ ਛੱਡਿਆ ਸਗਲ ਅਪਾਇਣੋ ਪਰਿਭਾਸੇ ਗੁਰ ਸਮਰਥਾ, ਇਸ ਲਈ ਮੈਂ ਗੁਰੂ ਦੇ ਪਰਿਭਾਸਾ ਕਰਕੇ ਗੁਰੂ ਤੇ ਭਰੋਸਾ ਕਰਕੇ ਆਪਣਾ ਤਾਂ ਛੱਡ ਦਿੱਤੀ, ਮੈਂ ਮੇਰੀ ਛੱਡ ਦਿੱਤੀ, ਮੈਂ ਜਿਹੜਾ ਮੋਹ ਕਰਕੇ ਫਸਿਆ ਹੋਇਆ ਸਾਂ ਵਿਕਾਰਾਂ ਵਿੱਚ ਪਕੜ ਵਿੱਚ ਆ ਜਾਣਾ, ਸਭ ਤਿਆਗ ਕੇ ਗੁਰੂ ਤੇ ਭਰੋਸਾ ਭਰਵਾਸਾ ਕਰਕੇ ਆਪਣੀ ਆਪਣਾ ਤਾਂ ਛੱਡਤੀ। ਗੁਰ ਬਖਸ਼ਿਆ ਨਾਮ ਦਾਨ ਸਭੋ ਦੁੱਖ ਲੱਥਾ, ਤੇ ਗੁਰੂ ਨੇ ਫਿਰ ਨਾਮ ਦੀ ਦਾਤ ਦੇ ਦਿੱਤੀ, ਨਾਮ ਦਾ ਖਜ਼ਾਨਾ ਦੇ ਦਿੱਤਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਗੁਰੂ ਨੇ ਰਹਿਮਤ ਕਾਈ, ਗੁਰਬਖਸ਼ਿਆ ਨਾਮ ਦਾਨ ਸਭੋ ਦੁੱਖ ਲੱਥਾ, ਭੋਗੋ ਭੁੰਚੋ ਭਾਈਓ ਪੱਲੇ ਨਾਮ ਅਗੱਥਾ। ਉਸ ਅਕਥ ਅਕਥ ਨਾ ਕਹੇ ਜਾਣ ਵਾਲੇ ਨਿਰੰਕਾਰ ਦੇ ਗੁਣ ਗਾ ਗਾ ਕਰਕੇ ਇਸ ਅਵਸਥਾ ਦੇ ਮਾਲਕ ਬਣ ਜਾਓ ਕਿ ਚਾਰੇ ਪਾਸੇ ਜੋ ਨਿਰੰਕਾਰ ਨੇ ਸਾਨੂੰ ਪਦਾਰਥ ਨੇ, ਉਹਨੂੰ ਖਾਈਏ ਵੀ, ਭੁੰਚੀਏ ਵੀ, ਭੋਗੀਏ ਵੀ, ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰੰਕਾਰ ਦੇ ਨਾਮ ਨਾਲ ਸਾਡੀ ਸਾਂਝ ਬਣੀ ਰਹੇ, ਸੇਵਾ ਅਤੇ ਸਿਮਰਨ ਦੋਵੇਂ ਨਾਲ ਨਾਲ ਚੱਲਦੇ ਰਹਿਣ। ਨਾ ਨਾਮ ਦਾਨ ਇਸ਼ਨਾਨ ਦੇ ਸਦਾ ਕਹੋ ਗੁਰ ਕਥਾ। ਗੁਰੂ ਕਥਾ ਜਿਹੜੀ ਹੈ, ਗੁਰੂ ਦੇ ਸਿਧਾਂਤ ਨਾਲ ਜੁੜਨਾ, ਗੁਰੂ ਕੇ ਪਾਵਨ ਬਚਨਾਂ ਨੂੰ ਸਰਵਣ ਕਰਨਾ, ਇਹ ਸਭ ਤੋਂ ਵੱਡਾ ਇਸ਼ਨਾਨ ਹੈ, ਸਭ ਤੋਂ ਵੱਡਾ ਦਾਨ ਹੈ, ਇਹੀ ਨਾਮ ਹੈ। ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭੌਲ ਥਾ। ਇਸ ਢੰਗ ਨਾਲ ਸਹਿਜ ਨਾਲ ਹੀ, ਕਿਸੇ ਖਾਸ ਤਪ ਜਾਂ ਖਾਸ ਬੰਦਗੀ ਕਰਕੇ, ਬਲਕਿ ਸਹਿਜ ਨਾਲ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਮ ਨੂੰ ਸਾਂਝ ਪਾ ਕੇ ਭੋਗਦਿਆਂ ਮਾਣਦਿਆਂ ਹੋਇਆਂ ਇਸ ਜੀਵਨ ਨੂੰ ਜਿਉਣਾ ਹੈ, ਨਿਰੰਕਾਰ ਦੇ ਨਾਮ ਨੂੰ ਧਿਆਉਣਾ ਹੈ। ਨਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੌਲ ਥਾ। ਇੱਥੋਂ ਤੀਕ ਅਜਿਹੀਆਂ ਗੁਰਮੁਖ ਪਿਆਰੀਆਂ ਹਸਤੀਆਂ ਦਾ ਮੌਤ ਦਾ ਡਰ ਵੀ ਲੈ ਜਾਂਦਾ ਹੈ, ਉਹ ਉਡੀਕਦੇ ਕਿ ਕਦ ਇਹ ਸੁਹਾਵਣੀ ਘੜੀ ਆਵੇ, ਨਿਰੰਕਾਰ ਨਾਲ ਸਾਡੀ ਸਦੀ ਦੀ ਸਾਂਝ ਬਣ ਜਾਏ, ਸੁਚੂ ਪਾਤਸ਼ਾਹ ਰਹਿਮਤ ਕਰੇ ਆਪ ਸਭ ਦੀ ਹਾਜ਼ਰੀ ਲੇਖੇ ਲੱਗੇ, ਸ਼ਹਿਨਸ਼ਾਹ ਰਹਿਮਤ ਵਰਤਾਉਣ। ਗੁਰਸਿੱਖਾਂ ਵੱਲੋਂ ਬਹੁਤ ਸਾਰੀ ਮਾਇਆ ਗੁਰਬਾਣੀ ਦੇ ਸਤਿਕਾਰ ਵਿੱਚ ਪੇਸ਼ ਕੀਤੀ ਗਈ। ਸੱਚੇ ਪਾਤਸ਼ਾਹ ਜੀਓ ਸਭ ਦੀਆਂ ਹਾਜ਼ਰੀਆਂ ਦੇ ਕਿਰੋਂ ਤਰੋਂ ਕਰੋ, ਨਾਮ ਦਾ ਸਿੱਖੀ ਦੇ ਭਰੋਸਾ ਬਖਸ਼ਣ। ਗੁਰੂ ਕੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਜੀ, ਆਪ ਜੀ ਨੂੰ ਗੁਰਬਾਣੀ ਕੀਰਤਨਾਂ ਜੋੜ ਕੇ ਭੁੱਲਣ ਚੁੱਕਾਂ ਦੀ ਖਿਮਾ ਬਖਸ਼ੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸੇ ਰਾਤ ਦੁਆਏ ਦਾਈ ਦਾਇਆ ਖੇਲੇ ਸਗਲ ਜਗ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਠਾਕੁਰ ਤੁਮ ਪੈਰ ਸਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ
2: ਬਾਰਕ ਤੇਰੇ

0: पितामाता की आशीष
1: निमित्त ना बिसरो
0: तुमको हर हर सदा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਏਕ ਓਂਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ। ਆਖੀਏ ਕਰਤੇ ਕਾ ਹੋਏ ਵਿਚਾਰੋ, ਖਿਤਕਰ ਗਾਵੋ ਸੋਹਿਲਾ ਸਿਵਰਿਓ ਸਿਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਹਉ ਵਾਰੀ ਜਿਸ ਸੁਹੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਕ। ਸੰਬਤ ਸਾਹਾ ਲਿਖਿਆ ਮਿਲ ਕਿਰਪਾਉ ਤੇਲ, ਦੇਹੋ ਸਜਣ ਅਸੀਸਣੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸੱਦਣ। ਆਰਾ ਸਿਮਰੀਏ ਨਾਨਕ ਸੇ ਦੇ ਅਮਨ ਰਾਗ ਆਸਾ, ਮਹੱਲਾ ਪਹਿਲਾ ਛੇ ਘਰ ਛੇ ਗੁਰਜੀ ਦੇਸ ਗੁਰਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋਕਾ ਰਾਗ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਕਣੀਆਂ ਪੈਰਾਂ ਤਿਸੀ ਵਾਰੀ ਮਾਹੋ ਹੋਆ, ਸੂਰਜ ਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਰਤੇ ਵੇਸ। ਰਾਗ ਤਨਾਸੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਨਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡ ਨਾ ਤੇਰੀ ਆਰਤੀ, ਅਨਹਦਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋ ਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਬ ਗੰਧ ਦੇ ਵਿਚਰਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ, ਅਨ ਦਿਨੋ ਮੋਹੇ ਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾ ਤੇਰੇ ਨਾਏ ਵਾਸਾ। ਰਾਹ ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੈ। ਜਨ ਨਾਨਕ ਨਾਮ ਅਦਾ ਟੇਕੈ, ਨਾਮੇ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਯਹਾਂ ਕਾ ਚਲੋ ਹਰਲਾ ਹਾ, ਅੱਗੇ ਬਸਨ ਸੁਹੇਲਾ। ਔਧ ਘਟੈ ਦਿਨ ਸਰੈਨਾ ਰੇ, ਮਨ ਗੁਰਮਿਲ ਕਾ ਸੁਆਰੇ ਰਹੋ। ਜੋ ਸੰਸਾਰ ਵਿਕਾਰ ਸੰਸੇਮੈ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ, ਇਹ ਵਰ ਸਖਤਾ ਦਿਨ ਜਾਨੀ। ਜਾਂ ਕੋ ਆਏ ਸੋਏ ਵਿਆਹ, ਜੋ ਗੁਰਤੇ ਮਨੇ ਬਸੇਰਾ, ਨਿਜ ਕਰ ਮਹਿਲ ਬਹੁ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੋਖੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੋਖੋ ਕਰ ਸੰਤਨ ਕੀ ਤੂਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ ਦੁਖਨ ਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਇ ਵਾਹ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਿਤ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਪ ਜੀ ਆਪਣੇ ਪਾਣੀ ਵਿੱਚ ਬਤੀਤ ਕਰਾਉਣਾ ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹਿ

सुख हो वैश्वत प्रसन्न नूर अरसह कुरसह तुद डिठे सच्चे पातशाह

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੇ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ, ਗੁਰਦੇਵ ਜੀ ਦੇ ਪਾਵਨ ਪਵਿੱਤਰ ਅੰਗ 739 ਅਤੇ 40 ਉੱਪਰ ਸੁਭਾਏਮਾਨ ਹੈ। ਇਹ ਪਾਵਨ ਸ਼ਬਦ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਉਹ ਪ੍ਰਭੂ ਅਤੇ ਉਹ ਪ੍ਰਭੂ ਦੇ ਪਿਆਰ ਵਿੱਚ ਜਿਉਣ ਵਾਲਿਆਂ ਦੇ ਜਦੋਂ ਕੋਈ ਦਰਸ਼ਨ ਦੀਦਾਰ ਕਰਦਾ ਹੈ, ਜਿਨ੍ਹਾਂ ਨੂੰ ਵੱਡੇ ਭਾਗਾਂ ਦੇ ਨਾਲ ਪੂਰਬਲੇ ਕਰਮਾਂ ਦੇ ਨਾਲ ਪ੍ਰਭੂ ਪਿਆਰਿਆਂ ਦੇ ਦੀਦਾਰ ਹੁੰਦੇ ਨੇ, ਪਰਮੇਸ਼ਵਰ ਜੀ ਦੇ ਦੀਦਾਰ ਹੁੰਦੇ ਨੇ, ਉਸ ਦਰਸ਼ਨ ਮਾਤਰ ਦੇ ਨਾਲ ਹੀ ਕਰੋੜਾਂ ਕਰੋੜਾਂ ਪਾਪ ਉਤਰ ਜਾਂਦੇ ਨੇ, ਲੱਥ ਜਾਂਦੇ ਨੇ। ਵਾਹਿਗੁਰੂ ਦਾ ਨਾਮ, ਉਹਦਾ ਦੀਦਾਰ, ਉਹਦਾ ਤੇਜ ਪ੍ਰਤਾਪ ਕਰੋੜਾਂ ਪਾਪਾਂ ਦੀ ਮੈਲ ਨੂੰ ਵੀ ਸਾੜ ਕੇ ਸੁਆਹ ਕਰ ਦਿੰਦਾ ਹੈ। ਇਸ ਕਰਕੇ ਉਹੀ ਅਸਲ ਮਿੱਤਰ, ਉਹੀ ਅਸਲ ਸੱਜਣ, ਉਹੀ ਅਸਲ ਸੰਬੰਧੀ ਹਨ ਜੋ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੋੜਨ ਦਾ ਯਤਨ ਕਰਦੇ ਹਨ, ਜੋ ਪ੍ਰਭੂ ਦੇ ਦੀਦਾਰਾਂ ਦੇ ਲਈ ਸਹਾਈ ਹੁੰਦੇ ਹਨ, ਜੋ ਪਰਮੇਸ਼ਵਰ ਦੇ ਘਰ ਪ੍ਰਵਾਨਗੀ ਲਈ ਮਦਦਗਾਰ ਹੁੰਦੇ ਹਨ, ਉਹੀ ਅਸਲ ਮਿੱਤਰ, ਉਹੀ ਅਸਲ ਪਿਆਰੇ, ਉਹੀ ਅਸਲ ਸੰਬੰਧੀ ਹਨ। ਉਹਨਾਂ ਦੀ ਸੰਗਤ ਦੇ ਨਾਲ ਹੀ ਜੀਵ ਨੂੰ ਗੁਰੂ ਪਰਮੇਸ਼ਵਰ ਦੇ ਦਰ ਘਰ ਦਾ ਪਤਾ ਲੱਗਦਾ, ਸੋਝੀ ਆਉਂਦੀ ਹੈ ਅਤੇ ਉਹ ਗੁਰੂ ਮਿਲਾਪ ਲਈ ਤਾਂਘਦਾ ਹੈ। ਸਤਿਗੁਰ ਜੀ ਐਸੇ ਮਿੱਤਰਾਂ ਤੋਂ, ਐਸੇ ਪ੍ਰਭੂ ਪਿਆਰਿਆਂ ਤੋਂ, ਐਸੇ ਸਤਸੰਗੀਆਂ ਤੋਂ ਵਾਰਨੇ ਬੁਲਿਹਾਰਨੇ ਜਾਂਦੇ ਨੇ। ਇਹ ਪਾਵਨ ਸ਼ਬਦ ਗੁਰੂ ਸਾਹਿਬ ਜੀ ਨੇ ਉਪਦੇਸ਼ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਦਿੱਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸਤਿਗੁਰੂ ਜੀ, ਜੂਨ ਦਾ ਮਹੀਨਾ, ਇਹ ਪਹਿਲਾ ਹਫ਼ਤਾ, ਅੱਜ 4 ਜੂਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਗੁਰੂ ਰਾਮਦਾਸ ਦਤਾਰ ਪਿਤਾ ਮਹਾਰਾਜ ਜੀ ਦੇ ਪਾਵਨ ਦਰ ਘਰ ਅੰਦਰ ਜੋ ਸਮੇਂ ਦੀ ਹਕੂਮਤ ਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਕਾਇਰਾਨਾ ਹਮਲਾ ਕੀਤਾ, ਉਹਦੇ ਵਿੱਚ ਅਨੇਕਾਂ ਸਿੰਘਾਂ ਨੇ ਅੱਜ ਦੇ ਦਿਨ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਹੈ, ਪ੍ਰਣਾਮ ਹੈ। ਗੁਰੂ ਕਿਰਪਾ ਕਰੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਸ਼ਹੀਦਾਂ ਦੇ ਵਲਵਲੇ ਸਾਡੇ ਹਿਰਦਿਆਂ ਵਿੱਚ ਸਦਾ ਮਗਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਕਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਸ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੂਬਨ ਭੋਜਨ ਸੁਖ ਸੂਦ ਬਿਰਧ ਭਇਆਉ ਪਰ ਸਾਖ ਸਹਿਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇਹੁ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗੁਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਤਰਸਨਾ ਤਿਸੈ ਤਿਆਗਵਰ ਸੰਗਰਚਨਾ ਐਸੇ ਦੋਗ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸ ਤਿਉਂ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਹਿਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਕੂ ਅੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਚੜਨਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਰ ਲੇ ਪੁਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖੰਤਰ ਮਲ ਮਾਇਆ ਛਪਸ ਨਾਇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੈ ਤਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿਲੇ ਓੜ ਨਿਭਾਵੈ ਕਾਂ ਬੁਝਾਰਤ ਬੂਝੈ ਡੂਰਾ ਨਿਸ ਕਹੀਐ ਤੂ ਸਮਝੈ ਭੂਰਾ ਕਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸੁ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਅੰਧਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਇੱਕ ਵਸਤੂ ਕਾਰਨ ਬਿਖੋਟ ਗਵਾਵੈ ਇੱਕ ਭੀ ਨਾ ਦੇ ਦਸ ਪੀਰ ਲੇ ਤਉ ਮੂੜਾ ਕਹੁ ਕਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਉ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਉ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਸੀ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ

ਸ੍ਰੀ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ। ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਪਸੂ ਪਰ ਕਰਤ ਗੁਮਾਨ, ਸਥਿਰ ਭਗ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਭ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ, ਮਿਥਿਆ ਮਨ ਪਰ ਲੋਭ ਲੁਭਾਵ ਹੈ, ਮਿਥਿਆ ਤਨਿ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਭੈ ਸਫਲ ਦੇਹ, ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ, ਜਾ ਸਾਚ ਬਿਨਾ ਕਹਿ ਹੂਵਤ ਸੁਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਕਾਵਤਾ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਕੀਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਕੀ ਨਿਰਾਰਥ ਦਾਮ, ਧਨ ਧਨ ਤੇ ਜਨ ਜੀ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿ ਤਵਰ ਕਛਵਰ ਕਮਾਵਤ, ਮਨਿ ਪ੍ਰੀਤ ਮੁਖੋ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਖਾਉ ਪੀਨ, ਔਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨ ਮੈ ਮਰੈ, ਜਿਸਕੇ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਨ ਤਿਸਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪਰਾਤਾ, ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਪਹਿ ਮਾਨੈ, ਆਪ ਹੈ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨ ਸਗੋ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵ ਹੈ ਤਿਸ ਲੈ ਲੜ ਲਾਏ, ਥਾਨ ਤਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ।

ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਈ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਟਿਕ ਨ ਪਾਈ, ਸੰਤ ਕਾ ਨਿੰਦਕ ਮਾਹ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਵ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਸੁਖਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਨਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮ ਮੈਂ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਵੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਫਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੂਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਚ ਨਾਹੇ, ਆਪਣ ਵੀ ਜਾਪੇ ਹੀ ਕਾਹੇ, ਸੰਤ ਕੇ ਦੁਖੀ ਕਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਭਾਰ, ਸੰਤ ਕਾ ਦੁਖੀ ਓ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਈ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਇੰਦਰ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁੱਟੈ ਅਕੇਲਾ, ਜਿਉ ਬੁਆੜ ਤਿਲਕੀ ਤਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕਾ ਦੁਖ ਨਾ ਤਿਸ਼ਟੈ ਕੋਈ, ਜੈਸਾ ਪਾਵੈ ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸਹਿ ਧਿਆਵੋ ਸਾਸ ਗਿਰਾਸ, ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀ, ਆਪਣਾ ਖਿਲਾਫ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨ ਹੋ, ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ, ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਵਰ ਨ ਤ੍ਰਿਸ਼ਨ ਲਾਗੈ ਆਏ, ਮਾਰੈ ਰਾਖੈ ਕੋ ਆਪ, ਮਾਨੁ ਕੈ ਕਿਛ ਨਾਹੀ ਹਾ, ਤਿਸ ਕਾ ਹੁਕਮ ਬੂ ਸੁਖ ਹੋਇ, ਤਿਸ ਕਾ ਨਾਮ ਰਖੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਦਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾਮ੍ਰਿਤ ਪੀਉ, ਸਦਾ ਸੁਹੇਲਾ ਕਰ ਲਹਿ ਜੀਉ, ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗੈ ਨਾਨਕ ਉਜਲ ਮੱਥਾ, ਬਡਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰਹਿ ਵਿਚਾਰ, ਚੇਤਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਇੱਕੋ ਏਕ ਏਕ ਪਛਾਨੈ, ਤੁਤ ਕੀਓ ਸੋਝੀ ਜਾਨੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹੈ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਵ ਰੋਗ ਤਿਉ ਹਰ ਜਨ ਰਹਿਤ, ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸ਼ਟ ਮੈਂ ਸੋਈ ਨਿਰਵਾਨ, ਏਕ ਉਪਰ ਜਿ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲਾਗੈ ਦੂਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ,
जिस प्रभु अपना कृपा करे सो सेवक को किस ते डरे, जैसा सा तैसा दृष्टाया अपने कार्य में आप समाया, सोदत सोदत सोदत सीजिया गुर प्रसाद तत् सब उजिया, जब देखूं तब सब किछ मूल, नानक सो सुकम सो ये स्थूल, न किछ जन्मे न किछ मरे अपन चलता भी करे, आवन जावन दृष्ट अनदृष्ट आज्ञाकारी तारी सब सृष्ट, आपे आप सगुन मैं आप अनिक जुगत रचता पुथाप, अविनाशी नाही किछ खंड, तारन तारे हो ब्रह्मांड, अलकपे पुरख प्रताप, आप जपाए त नानक जाप, चिन्ह प्रभ जाता सुसुभावंत, सगल संसार उदरै तिन मंत, प्रभ के सेवक सगल उदारण, प्रभ के सेवक दुख विसारण, आपे मेले कृपाल, गुर का शब्द जप भय निहाल, उनकी सेवा सोई लागै, जिसनु कृपा करै बड़ भागै, नाम जपत पावै विश्राम, नानक तिन पुरख को उत्तम करमान, जो किछ करै सो प्रभ कै रंग, सदा सदा बसै हर संग, सह सुभाय होवै सो होए, करनै हार पछाणै सोए, प्रभ का किया जन मीठ लगाना, जैसा सा तैसा दृष्टाना, जिस ते उपजे तिस माए समाए, वे सुख निधान नूं बनियाए, आपस को आप दिनो मानो, नानक प्रभ जन इकु जान, श्लोक सर्व कला भरपूर प्रभ बिरथा जाननहार, जाकै सिमरन उदरी है नानक तिस बलिहार, अष्टपदी टूटी गार्डन हार गोपाल, सर्व जी आया पे प्रतपाल, सगल की चिंता जिस मन माहे, तिस ते बिरथा कोई नाहे,

ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਦਿਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੁਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਦੁਖ ਰੂਪ ਬਿਨ ਸੇ ਭੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ

ਸ੍ਰੀ ਵਾਹਿਗੁਰੂ। ਦੁਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤੇ ਆਵੇ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਮਹਾਰਾਜ ਜੀ, ਆਪ ਜੀਆਂ ਦੀ ਪਾਵਨ ਤਖਤਾਂ ਦੀ ਸੇਵਾ ਕਰਦਿਆਂ, ਸੇਵਾ ਸੰਭਾਲ ਕਰਦਿਆਂ, ਟਹਿਰ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਦਸਥਾਨ ਮਹਾਰਾਜ ਜੀ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਮਹਾਰਾਜ ਜੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਮਹਾਰਾਜ ਜੀ, ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ ਕਰਨਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ,
महाराज जी परिवारों में सुख शांति वरतौनी, बच्चों नूं तंदुरुस्तियां, विद्या दा दान, बाणी अते बाणी दे नाल प्यार बख्शना, सत संगत दे नाल रलाउणा। महाराज जी दर घर दे टहलियां नूं तंदुरुस्तियां बख्शिश करनियां, चढ़दी कला बख्शिश करके अपने दर दरबार दी भै अते भावनी बख्शिश करो। महाराज जी शुक्र है चार पैर रहन सुख दी बतीत कीती सतगुरु जी, आया चार पैर दिन अपनी याद विच सुख दे नाल बतीत करौणा, मेहर भरिया हथ रखना। सतगुरु जी आप जी दीआं बख्शियां होईआं दातां विचों कड़ाह प्रशादी देग हाजिर है, आप जी कृपालता करके भोग लाओ जी। भोग लगा शीत प्रसाद, साध संगत दे रसनी लायक होवे, जो छके सो आप जीआं दा नाम जपे। जिहड़ियां संग महाराज भंडारा चो रस्तां बस्तां हाजिर होईआं, सो भंडारे भरपूर करने, काल कंटक चूर करने, रस्तां दरगाहों भेजणियां, मेहर भरिया हथ रखना करो कृपा। पावन पवित्र हुक्मनामे बख्शिश करके अगले दीवान सजाउण दी आग्या बख्शिश करो जी। सही गुरमुख प्यारे मिलो जिन्हां दे मिलिया आप जीआं का नाम चित्त आवै, नानक नाम चढ़दी कला तेरे भाणे सरबत दा भला। वाहिगुरु जी का खालसा, वाहिगुरु जी की फतेह। दोहरा

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਾਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀ ਭਰ ਰਹੀਆਂ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਵੀ ਸੰਕੋਚਦੇ ਹੋਇਆਂ ਗੁਰੂ ਕੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਵੇਗਾ। ਗੁਰੂ ਕਰਕੇ ਹਜ਼ੂਰੀ ਕੀਰਤਨੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਰਾਜੇ ਕੀ
1: ਵਾੜੀ ਸਤਵਾਰ ਜਿਨ ਮਾਣਸ ਸੇਦੇ ਉੱਤੇ ਕੀਏ ਕਰਨਾ ਕੀ ਵਾਰ ਮਹਲਾ ਦੂਜਾ ਜੇ ਸੋ ਚੰਗਾ ਉਗਵੈ ਸੂਰਤ ਚੜੇ ਹਜ਼ਾਰ ਇੱਥੇ ਚਾਦਰ ਹੋ ਗਿਆ ਗੁਰਬਿੰਦ ਕੋਰ ਅੰਧਾਰ ਮਹਲਾ ਪਹਿਲਾ।

0: ਭਾਗ ਮਹਿਲ ਪਹਿਲ
1: ਸੁਣਿਆ ਸੇਵਾ

0: ਭਾਈ ਕਿਹਾ ਜਮਕਾਲ ਮਹੱਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਲਾਇਨ ਫੇਰਨ ਸਿਰ ਗੁਰੂ ਰਾਵੇ ਝਟੇ ਪਾਏ ਵਿਖੇ ਲੋਕ ਸਿੰਘ ਰਾਜ ਰੋਟੀਆਂ ਤਾਰਨ ਪੂਰੇ ਤਾਰ ਆਪ ਪਠਾੜੇ ਧਰ

ਵਰਤਾਇਆ ਜਿਸ ਤੂੰ ਦੇ ਤਿਸਮਿਲੈ ਸਤ ਨੇ ਸਤ ਕਮਾਇਆ ਸਤਿਗੁਰ ਨੇ ਸਤਿ ਵਾਹਿਗੁਰੂ ਕਹਿ ਕੇ ਸਤ ਵਸਾਇਆ ਮੂਰਖ ਸਤ ਨਜਾਣੇ ਮਨੁੱਖ ਜਨਮ

0: ਨਾਨਕ ਲਿਖਤ ਗੱਲ ਔਰ ਹੋ ਮੈਂ ਚਕਨਾ ਝਾਕ ਮਹੱਲਾ ਪਹਿਲਾ
1: ਲਿਖ ਲਿਖ ਬੜੀਆ ਤੇ ਤਾਕੜੀਆ ਮੋਤੀ ਭਗਿਆ ਤੇ ਤੁਲਵਿਆ ਬਹੁ ਪੇਕਿਆ ਦੇਹ ਕੀਆ ਸਭ ਜੀ ਆਪਣਾ ਕੀਆ ਹਰ ਨਾ ਖਾਇਆ ਸਾਧ ਦਵਾਇਆ ਬੁੱਧ ਪਾਇਆ ਦੂਜਾ ਭਾਇਆ ਵਸਤਰ ਮੈਂ ਰਹਿ ਨਿਸਤਰ ਹੈ ਮੋਰ ਗੁੱਤਾ ਚੋ ਜਾ ਕੇ ਸੁੱਤਾ ਆਪਣਾ

0: ਕਿਛ ਕਰਨਾ ਸੋ ਕਰਿਆ ਮਹਲਾ ਦੂਜਾ
1: ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ ਕਤਰੇ ਸਬਦੰ ਸੂਰ ਸਬਦੰ ਸ਼ੁਦ੍ਰ ਸਬਦੰ ਪ੍ਰਾਕਿਰਤਾ ਹੈ

ਕਰਾਏਗਾ।

ਸੰਤ ਗੁਰੂ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਜੁੜਿਆ ਉੜੀਆਂ ਆਈਆਂ ਸਹਿ ਮਿਲਤ ਨਜਰੀ ਆਈਆਂ ਜਾਂ ਦਿਖਾਉਣਾ ਤਮ ਰਸਾਈਆਂ ਪਰ ਹੁਕਮ ਮਸਤ ਹੱਥ ਘਰ ਵਿੱਚ

ਮਾਜਾ ਨਾਰਕ ਦੋਵੇਂ ਕੁੜੀਆਂ ਵਾਹਿ ਪੌੜੀ ਜਿੱਥੇ ਪਾਈਏ ਸਤੰਗ ਦਾ ਸਮਾਨੀਏ ਪਾਈਏ ਆਪਣਾ ਸਾਕਾਰ ਤੋਂ ਘਾਲੀਏ ਬੰਦਾ ਮੁੱਲ ਕਿਤੇ ਲੰਬੀ ਨਜ਼ਰ ਨਿਆ ਲਿਆ ਪ੍ਰਕਾਸ਼ ਹੈ ਕਿਸ ਦਾ ਪ੍ਰਕਾਸ਼ ਹੈ।

थे गुरुवर।

ਸੋਹੇ ਮਹਲਾ ਪੰਜਵਾਂ ਜਾ ਕੈ ਦਰਸ

0: ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਵਿਦਾਰੇ ਜਾ ਕੀ ਧੀਰਕ ਇਹ ਮਨੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਹਾਰੇ ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਤਸੰਗ ਜੀ ਕਰੋ ਰਸਨਾ ਪਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਜੀੜੇ ਅੰਮ੍ਰਿਤ ਵੇਲੇ ਦੇ ਇਸ ਪਾਵਨ ਪਵਿੱਤਰ ਦੀਵਾਨ ਵਿੱਚੋਂ ਤੁਰਕੀ ਬਾਣੀ ਦੇ ਅੰਮ੍ਰਿਤਮਈ ਸਿਧਾਂਤ ਨਾਲ ਜੁੜਨ ਦਾ ਯਤਨ ਕਰ ਰਹੇ ਨੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਗੁਰੂ ਕੇ ਕੀਰਤਨੀਏ ਬੜੇ ਸਤਿਕਾਰ ਸਹਿਤ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਕੁਝ ਪਲ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਵਕਤ ਮੁਤਾਬਕ ਅੱਜ ਦੇ ਸਤਿਗੁਰੂ ਵੱਲੋਂ ਬਖਸ਼ੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਲੜੀਵਾਰ ਵਿਚਾਰ ਜਿਹੜੀ ਚੱਲਦੀ ਹੈ ਉਹ ਕਰਨ ਦਾ ਯਤਨ ਕਰਾਂਗੇ। ਇਸ ਪਾਵਨ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚੇ ਸੱਜਣ ਢੂੰਡਣ, ਉਹਨਾਂ ਦੀ ਸੰਗਤ ਕਰਨ ਅਤੇ ਉਹਨਾਂ ਦੀ ਸੰਗਤ ਵਿੱਚੋਂ ਕੀ ਪ੍ਰਾਪਤੀਆਂ ਹੁੰਦੀਆਂ ਨੇ ਇਹਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦ ਦੀ ਵਿਚਾਰ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂ, ਕਿਉਂਕਿ ਅੱਜ ਦੇ ਇਹ ਜਿਹੜੇ ਦਿਹਾੜੇ ਨੇ ਜੂਨ ਦੇ ਬਹੁਤ ਹੀ ਘਲੂ ਘਰ ਨਾਲ ਸੰਬੰਧਿਤ ਹੋਣ ਕਰਕੇ ਹਰ ਸਾਲ ਸਿੱਖ ਜਗਤ ਬੜੇ ਉਤਸ਼ਾਹ ਉਮਾਹ ਦੇ ਨਾਲ ਸਿੱਖ ਕੌਮ ਤੋਂ ਕੁਰਬਾਨ ਹੋਣ ਵਾਲੀਆਂ ਰੂਹਾਂ ਨੂੰ ਯਾਦ ਕਰਦਾ ਹੈ। ਨਾਲ ਨਾਲ ਸਮੇਂ ਦੀਆਂ ਹਕੂਮਤਾਂ ਨੂੰ ਫਟਕਾਰਾਂ ਪਾਉਂਦਾ ਹੈ। ਇਸ ਵਕਤ 4 ਤਰੀਕ ਨੂੰ ਬੇਅੰਤ ਗਹਿ ਗੱਚ ਲੜਾਈ ਚੱਲ ਰਹੀ, ਸਰਕਾਰ ਵੱਲੋਂ ਹਰ ਤਰ੍ਹਾਂ ਦਾ ਹਰਬਾ ਵਰਤਿਆ ਗਿਆ। ਭੁਲੇਖੇ ਵਿੱਚ ਸਨ ਕਿ ਸ਼ਾਇਦ ਜਾਂਦਿਆਂ ਮਹਾਂਪੁਰਖਾਂ ਨੂੰ ਫੜ ਕੇ ਲੈ ਆਉਣਾ ਹੈ, ਬੜਾ ਛੋਟਾ ਜਿਹਾ ਕੰਮ ਹੋ ਗਿਆ, ਭੁੱਲ ਗਿਆ ਸਾਡੇ ਵਿਰਸੇ ਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਰਾਮਾਤ ਵਰਤਦੀ ਹੈ। ਮੁੱਠੀ ਭਰ ਸਿੰਘਾਂ ਨੇ ਸਮੇਂ ਦੀ ਹਕੂਮਤ ਨੂੰ ਇੱਕ ਵਾਰ ਨਾਨੀ ਚੇਤੇ ਕਰਵਾ ਦਿੱਤੇ। ਉਹਨਾਂ ਮਹਾਨ ਯੋਧਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਨ। ਅੱਜ ਦੇ ਦਿਹਾੜੇ ਇੱਕ ਹੋਰ ਮਹਾਨ ਸ਼ਖਸੀਅਤ ਦਾ ਜ਼ਿਕਰ ਕਰਨਾ ਅਤਿ ਜ਼ਰੂਰੀ ਬਣਦਾ ਹੈ। ਜਿਸ ਮਹਾਨ ਸ਼ਖਸੀਅਤ ਨੇ ਸੇਵਾ ਨੂੰ ਆਪਣੇ ਜੀਵਨ ਦਾ ਲਕਸ਼ ਬਣਾਇਆ, ਸੇਵਾ ਤੇ ਸਿਮਰਨ ਸਾਡੇ ਜੀਵਨ ਦੇ ਮੁੱਖ ਧੁਰੇ ਨੇ ਤੇ ਸਿਮਰਨ ਵਿੱਚੋਂ ਹੀ ਸੇਵਾ ਉਪਜਦੀ ਹੈ। ਸਿਮਰਨ ਕਿਹਦਾ? ਨਿਰੰਕਾਰ ਦਾ। ਤੇ ਸੇਵਾ ਕਿਹਦੀ? ਨਿਰੰਕਾਰ ਦੀ, ਕਾਇਨਾਤ ਦੀ, ਮਨੁੱਖਤਾ ਦੀ, ਸੰਸਾਰ ਨਾਲ ਸੰਬੰਧਿਤ ਹਰ ਚੀਜ਼ ਦੀ ਸੇਵਾ ਜਿਹੜੀ ਹੈ ਉਹ ਨਿਰੰਕਾਰ ਦੀ ਸੇਵਾ ਹੈ। ਮੇਰੀ ਮੁਰਾਦ ਬਹੁਤ ਸਨਮਾਨਯੋਗ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਉਹਨਾਂ ਦਾ ਅੱਜ ਦੇ ਦਿਹਾੜੇ ਜਨਮ ਹੋਇਆ ਸੀ ਤੇ ਉਹਨਾਂ ਨੇ ਬੜਾ ਗਰੀਬੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੰਭਾਲਿਆ ਹੈ। ਪਿਛੋਕੜ ਬੜਾ ਲੰਮਾ ਚੌੜਾ, ਮੈਂ ਉਸ ਪਾਸੇ ਨਾ ਜਾਵਾਂ। ਹਿੰਦੂ ਪਰਿਵਾਰ 'ਚ ਪੈਦਾ ਹੋਇਆ, ਲੇਕਿਨ ਗੁਰਮਤ ਤੋਂ ਪ੍ਰਭਾਵਿਤ ਹੋ ਕੇ, ਗੁਰੂ ਘਰ ਦੀ ਮਰਿਆਦਾ ਤੋਂ ਪ੍ਰਭਾਵਿਤ ਹੋ ਕੇ, ਗੁਰੂ ਘਰ ਦੇ ਲੰਗਰ ਤੋਂ ਪ੍ਰਭਾਵਿਤ ਹੋ ਕੇ, ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹ ਰਾਮ ਜੀ ਦਾਸ ਤੋਂ ਪੂਰਨ ਸਿੰਘ ਜੀ ਬਣ ਗਏ, ਖਾਲਸਾ ਬਣ ਗਏ ਤੇ ਜੀਵਨ ਦਾ ਇੱਕ ਲਕਸ਼ ਬਣਾ ਲਿਆ ਕਿ ਜਿਹੜਾ ਲੋੜਵੰਦ ਹੈ, ਜਿਸ ਵਿਅਕਤੀ ਨੂੰ ਉਹਦੇ ਮਾਂ ਬਾਪ ਨਹੀਂ ਸਾਂਭਦੇ, ਜਿਸ ਵਿਅਕਤੀ ਨੂੰ ਜੰਮਣ ਵਾਲੇ ਘਰੋਂ ਸੁੱਟ ਦਿੰਦੇ ਨੇ ਜਾਂ ਸੰਭਾਲਣ ਤੋਂ ਅਸਮਰੱਥ ਹੋ ਜਾਂਦੇ ਨੇ, ਅਜਿਹੇ ਵਿਅਕਤੀਆਂ ਦਾ, ਅਜਿਹੇ ਪਿੰਗਲਿਆਂ ਦਾ, ਲੂਲਿਆਂ ਦਾ, ਗੁੰਗਿਆਂ ਦਾ, ਬੋਲਿਆਂ ਦਾ, ਅਧੂਰਿਆਂ ਦਾ, ਪਾਗਲਾਂ ਦਾ, ਮਾਨਸਿਕ ਤੌਰ 'ਤੇ ਪਰੇਸ਼ਾਨ ਲੋਕਾਂ ਦਾ, ਸੱਥਿਆਂ ਦਾ, ਉਹਨਾਂ ਸਭ ਦਾ ਮਸੀਹਾ ਬਣ ਗਿਆ। ਪਾਕਿਸਤਾਨ ਦੇ ਪਾਵਨ ਸਥਾਨ ਲਾਹੌਰ ਵਿਖੇ ਪੰਚਮ ਪਾਤਸ਼ਾਹ ਦੇਰਾ ਸਾਹਿਬ ਗੁਰੂ ਘਰ ਵਿਖੇ ਕੋਈ ਮਾਂ ਬਾਪ ਕਿਸੇ ਬੱਚੇ ਨੂੰ ਛੱਡ ਕੇ ਚਲਾ ਗਿਆ ਜਿਹੜਾ ਬਹੁਤ ਪਿੰਗਲਾ ਹੈ, ਆਪਣੇ ਸਰੀਰ ਦੀ ਸੰਭਾਲ ਨਹੀਂ ਕਰ ਸਕਦਾ, ਉਸ ਬੱਚੇ ਨਾਲ ਵਾਹ ਪਿਆ ਹੈ ਤੇ ਭਗਤ ਜੀ ਨੇ ਗੁਰਸਿੱਖ ਪਰਿਵਾਰ ਨੂੰ ਕਿਹਾ ਕਿ ਇਸ ਬੱਚੇ ਨੂੰ ਸੰਭਾਲ ਲਓ, ਕੋਈ ਸੰਭਾਲਣ ਵਾਲਾ ਨਹੀਂ, ਇਹੀ ਕਹਿਣ ਤੂੰ ਸੰਭਾਲ ਲਾ। ਅਤੇ ਇਸ ਗੁਰੂ ਕੇ ਲਾਲ ਨੇ ਉਸ ਬੱਚੇ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਅਤੇ ਆਪਣੇ ਕੋਲ ਲੈ ਗਿਆ। ਇਹਦਾ ਨਾਂ ਪਿਆਰਾ ਸਿੰਘ, ਤੁਸੀਂ ਸ਼ਾਇਦ ਵੇਖਿਆ ਵੀ ਹੋਵੇ ਕਿਸੇ ਨੇ, ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ। ਵਣ ਤੋਂ ਬਾਅਦ ਲੋਕ ਆਪੋ ਆਪਣੀ ਜਾਇਦਾਦ ਲੈ ਕਰਕੇ ਆਏ, ਜਿੰਨਾ ਕਿਸੇ ਕੋਲ ਸੀ, ਹਰ ਇੱਕ ਦਾ ਯਤਨ ਹੈ, ਵੈਸੇ ਬਹੁਤਾ ਕੋਈ ਤਾਂ ਰਹਿ ਗਿਆ, ਬੜੇ ਬੜੇ ਵੱਡੇ ਸਾਕੇ ਕੌਮ ਨੂੰ ਝੱਲਣੇ ਪਏ। 47 ਦੀ ਵੰਡ ਨੇ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਜਿਹੜਾ ਹੈ ਉਹ ਤਕਲੀਫ ਦਿੱਤੀ, ਘਰ ਬਾਰ ਛੱਡ ਕੇ ਪਰਿਵਾਰਾਂ ਦੇ ਪਰਿਵਾਰ ਕਤਲ ਹੋ ਗਏ, ਖੱਜਲ ਖੁਆਰੇ ਤੋਂ ਬਾਅਦ ਮੁੜ ਵਸੇਬੇ ਕੀਤੇ ਗਏ। ਖੈਰ ਮੈਂ ਬਹੁਤ ਵਿਸਥਾਰ ਨਾ ਦਵਾਂ। ਭਗਤ ਜੀ ਨੇ ਇਸ ਬੱਚੇ ਨੂੰ ਚੁੱਕਿਆ ਆਪਣੇ ਮੋਢਿਆਂ 'ਤੇ 47 'ਚ ਆਪਣੀ ਜਾਇਦਾਦ ਸਮਝ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਲਾਇਆ। ਹੁਣ 47 ਵਿੱਚ ਹੋਰ ਕਈ ਬੱਚੇ ਇਸ ਤਰ੍ਹਾਂ ਦੇ ਰੁੜ ਗਏ, ਹੁਣ ਆਪਣੇ ਆਪ ਨੂੰ ਸੰਭਾਲਦਾ, ਚੰਗੇ ਭਲੇ ਲਈ ਭੱਜਣਾ ਰੁਕਾ ਸੀ, ਲੇਕਿਨ ਇਹੋ ਜਿਹੇ ਬੱਚੇ ਬੜੇ ਰੁੜੇ ਬੜੇ ਰਹਿ ਗਏ, ਉਹਨਾਂ ਦੇ ਵੀ ਇੱਧਰੋਂ ਵੀ। ਭਗਤ ਜੀ ਨੇ ਤਮਾਮ ਇਕੱਠੇ ਕਰਨੇ ਸ਼ੁਰੂ ਕੀਤੇ, ਸੰਗਤਾਂ ਨੇ ਸਹਿਯੋਗ ਦੇਣਾ ਸ਼ੁਰੂ ਕੀਤਾ, ਇਮਾਰਤ ਬਣ ਗਈ, ਭਗਤ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ 'ਤੇ ਬਣ ਗਿਆ ਸੰਸਥਾ। ਕਿਉਂਕਿ ਦਾਨ ਦੀ ਬਾਤ ਕੋਈ ਨਹੀਂ, ਬੜੀ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ, ਜਦੋਂ ਗੁਰਸਿੱਖਾਂ ਨੂੰ ਇਹਨਾਂ ਦਾ ਪਤਾ ਲੱਗਦਾ ਇਹੋ ਜਿਹੇ ਹਾਲਾਤਾਂ ਦਾ, ਤੇ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਬੜਾ ਦਾਨ ਸਿੱਖ ਕੌਮ ਦਾਨੀ ਹੈ। ਅੱਜ ਉਸ ਪਿੰਗਲਵਾੜ ਦੀਆਂ ਕਈ ਸ਼ਾਖਾਵਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉੱਥੇ ਇਸ ਤਰ੍ਹਾਂ ਦੇ ਬੱਚੇ ਸੰਭਾਲੇ ਜਾਂਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਰਿਹਾ, ਭਗਤ ਜੀ ਨੇ ਜਿੱਥੇ ਆਪਣਾ ਸਭ ਕੁਝ ਕੁਰਬਾਨ ਕੀਤਾ, ਸੇਵਾ ਤੋਂ ਮਨੁੱਖਤਾ ਦੀ ਖਾਤਰ ਲਾ ਦਿੱਤਾ, ਇਹ ਗੁਰੂ ਸਾਹਿਬ ਦੀ ਪਾਵਨ ਸਿਧਾਂਤ ਦੇ ਮੁਤਾਬਕ ਸੀ। ਇੰਨੀ ਸਾਦਗੀ ਜ਼ਿੰਦਗੀ ਦੀ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਹੈ। ਖੱਦਰ ਦਾ ਕੁੜਤਾ ਪਾਉਣਾ, ਖੱਦਰ ਦਾ ਪਜਾਮਾ ਪਾਉਣਾ, ਖੱਦਰ ਦੀ ਪਰਨਾ ਸਿਰ 'ਤੇ ਬੰਨ੍ਹ ਲੈਣਾ ਅਤੇ ਹੱਥ ਕੋਲ ਉਹਨਾਂ ਦੇ ਇੱਕ ਬਾਟਾ ਹੁੰਦਾ ਸੀ ਲੋਹੇ ਦਾ, ਜਦੋਂ ਕਿਤੇ ਲੋੜ ਪੈਣੀ ਪਾਣੀ ਪੀਣਾ ਉਹਦੇ ਵਿੱਚ, ਪ੍ਰਸ਼ਾਦਾ ਛਕਣਾ ਉਹਦੇ ਵਿੱਚ, ਅਤੇ ਜਿੱਥੇ ਵੀ ਹੋਣਾ ਉਹ ਭਗਤ ਪੂਰਨ ਸਿੰਘ ਦਾ ਉਹ ਪਿਆਰਾ ਸਿੰਘ ਵਾਕਈ ਪਿਆਰਾ ਸੀ। ਸਾਰੀ ਜ਼ਿੰਦਗੀ ਨਾਲ ਦਰਬਾਰ ਸਾਹਿਬ ਦੇ ਬਾਹਰ ਸਟਾਲ ਲਾ ਕੇ ਬੈਠੇ ਹੁੰਦੇ ਸਨ ਅਤੇ ਲਿਟਰੇਚਰ ਇੰਨਾ ਛਾਪਿਆ ਹੋਇਆ ਸੀ, ਹੈਰਾਨ ਹੁੰਦੇ ਸਨ ਉਦੋਂ ਵੀ ਵੇਖ ਵੇਖ ਕੇ। ਪ੍ਰਦੂਸ਼ਣ ਦੀ ਗੱਲ ਅੱਜ ਜਗਤ ਬੜਾ ਵਿਲਕਿਆ ਪਿਆ ਹੈ, ਉਦੋਂ ਕਰਦੇ ਸਨ। ਗੱਡੀਆਂ ਨਾ ਚਲਾਓ, ਪੈਦਲ ਚੱਲੋ, ਸਾਈਕਲ ਚਲਾਓ ਦੀ ਗੱਲ ਉਦੋਂ ਕਰਦੇ ਸਨ, ਦਰਖਤ ਲਾਉਣ ਦੀ ਗੱਲ ਉਦੋਂ ਕਰਦੇ ਸਨ। ਅਸੀਂ ਤਾਂ ਧਰਤੀ ਮੁੰਨ ਕੇ ਰੱਖਤੀ ਸਾਰੀ, ਆਕਸੀਜਨ ਭਾਲਦੇ ਹਾਂ ਵੀ ਆਕਸੀਜਨ ਮਿਲ ਜਾਏ, ਕਿੱਥੋਂ ਮਿਲੇਗੀ, ਕੁਦਰਤ ਨਾਲ ਖਿਲਵਾੜ ਕਰਦੇ। ਸਾਡੀ ਅਵਸਥਾ ਬਣ ਗਈ ਖੇਤਾਂ ਨੂੰ ਅੱਗਾਂ ਲਾ ਲਾ ਕੇ, ਜੀਵ ਜੰਤ ਵੀ ਸਾਡੇ, ਬੂਟੇ ਵੀ ਸਾਡੇ, ਤੇ ਮੁੜ ਕੇ ਅਸੀਂ ਛਬੀਲਾ ਲਾਉਣ ਤੁਰ ਪਏ ਨੇ। ਭਗਤ ਜੀ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ, ਜਿਹਨਾਂ ਗੁਰੂ ਪਿਆਰਿਆਂ ਵੇਖਿਆ ਹੋਏਗਾ, ਇੱਕ ਰੇਹੜੀ ਹੈ ਉੱਤੇ ਮਰੀਜ਼ ਪਿਆ ਹੈ, ਆਪ ਰੇੜ ਕੇ ਲੈ ਕੇ ਜਾਣਾ, ਉਹਦਾ ਇਲਾਜ ਕਰਵਾਉਣਾ। ਉਸੇ ਰੇੜ 'ਤੇ ਜਾਂਦਿਆਂ ਰਸਤੇ ਵਿੱਚ ਜੇ ਕਿਤੇ ਫੋਸ ਮਿਲ ਗਿਆ, ਡੰਗਰ ਦਾ ਕੀਤਾ ਗੋਹਾ ਮਿਲ ਗਿਆ, ਉਹ ਚੁੱਕ ਕੇ ਰੱਖ ਲੈਣਾ, ਜੇ ਕਿਤੇ ਕੱਚ ਡਿੱਗਿਆ ਮਿਲ ਪਿਆ ਉਹ ਚੁੱਕ ਲੈਣਾ, ਕਿਤੇ ਗੰਦ ਦੇਖ ਪਿਆ ਉਹ ਚੁੱਕ ਲੈਣਾ, ਜਾਂਦੇ ਸਫਾਈ ਕਰਦੇ ਜਾਣਾ। ਇਉਂ ਕਹਿ ਲਈਏ ਕੁਦਰਤ ਨਾਲ ਜੁੜੇ ਹੋਏ, ਕਹਿਣਾ ਪਾਣੀ ਦੀ ਵਰਤੋਂ ਸੰਕੋਚ ਨਾਲ ਕਰੋ, ਅੱਜ ਪਤਾ ਲੱਗਾ ਹੈ ਜਿਨ੍ਹਾਂ ਖੂਹਾਂ ਵਿੱਚੋਂ ਬੁੱਕਾਂ ਨਾਲ ਪਾਣੀ ਪੀਂਦੇ ਰਹੇ, ਅਸੀਂ ਖੁਦ ਪੀਤਾ ਹੈ। ਭੋਗਪੁਰ ਮੇਰਾ ਇਲਾਕਾ ਹੈ ਅਤੇ ਪਾਣੀ ਬੜਾ ਸੀ, ਬਰਸਾਤਾਂ 'ਚ ਖੂਹਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਸੀ, ਲੇਕਿਨ ਸਾਡੀ ਦੁਰਵਰਤੋਂ ਨੇ, ਸਾਡੀ ਨਜਾਇਜ਼ ਵਰਤੋਂ ਨੇ ਇੰਨਾ ਕੁ ਪਾਣੀ ਜ਼ਮੀਨ 'ਚੋਂ ਕੱਢਦਾ ਹੈ। ਅਸੀਂ ਖੂਹ ਖਾਲੀ ਕੀਤੇ, ਅਸੀਂ ਬੋਰ ਕਰ ਕਰਕੇ ਜ਼ਮੀਨ ਦਾ ਪੇਟ ਖਾਲੀ ਕੀਤਾ, 600 ਫੁੱਟ ਤੀਕ ਚਲੇ ਗਏ ਸੀ, ਉਤਲਾ ਪਾਣੀ ਥੋੜ੍ਹਾ ਬਹੁਤਾ ਇੰਨਾ ਕੁ ਜ਼ਹਿਰੀਲਾ ਕਰਤਾ। ਇਹ ਸਾਡੀ ਬਿਰਤੀ ਹੈ, ਅਸੀਂ ਨਾਫੇ ਦੀ ਖਾਤਰ ਭੁੱਲ ਗਏ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ। ਖੈਰ ਸਾਰੀ ਜ਼ਿੰਦਗੀ ਉਹਨਾਂ ਨੇ ਲਿਖ ਲਿਖ ਕੇ, ਪੰਪਲੇਟ ਵੰਡੇ 'ਤੇ ਲਿਖਣ ਦਾ ਵੀ ਤਰੀਕਾ ਕਹਿੰਦੇ ਸੀ, ਜਿਹੜਾ ਕਾਗਜ਼ ਬਚਾਓ, ਕਿਉਂਕਿ ਕਾਗਜ਼ ਦੇ ਪਿੱਛੇ ਦਰਖਤ ਦਿਸਦਾ ਸੀ ਉਹਨਾਂ ਨੂੰ ਵੀ ਜਿੰਨਾ ਕਾਗਜ਼ ਵਿਅਰਥ ਜਾਏਗਾ, ਰੱਦੀ ਜਾਏਗੀ, ਸੜੇਗੀ, ਗਲੇਗੀ, ਉਹਨੇ ਦਰਖਤ ਵੱਢਣੇ ਪੈਣਗੇ, ਜਿਹਨੇ ਦਰਖਤ ਵੱਢੇ ਉਹਨਾਂ ਆਕਸੀਜਨ ਸਾਡੇ ਹੱਥੋਂ ਜਾਂਦੀ ਰਹਿਣੀ। ਇਹ ਦੂਰ ਅੰਦੇਸ਼ੀ ਸੀ ਉਹਨਾਂ ਦੀ, ਅਤੇ ਜਿਹੜੇ ਪੇਪਰਾਂ 'ਤੇ ਉਹ ਲਿਖ ਲਿਖ ਕੇ ਆਪਣਾ ਸੁਨੇਹਾ ਵੰਡਦੇ ਸਨ ਦਰਬਾਰ ਸਾਹਿਬ ਦੇ ਬਾਹਰ ਬਹਿ ਕੇ, ਘੰਟਾ ਘਰ ਵਾਲੇ ਪਾਸੇ ਵੀ ਉਹਨਾਂ ਦਾ ਹੁੰਦਾ ਸੀ ਅਤੇ ਪਰਲੀ ਸਾਈਡ ਸਰਾਂ ਵਾਲੇ ਪਾਸੇ ਵੀ ਉਹਨਾਂ ਦਾ ਇੱਕ ਸਟਾਲ ਹੁੰਦਾ ਸੀ, ਕਦੀ ਇੱਧਰ ਬੈਠੇ ਕਦੇ ਉੱਧਰ ਬੈਠੇ ਹੁੰਦੇ, ਪੁੰਜੇ ਬੈਠਣਾ ਆਸਣ 'ਤੇ। ਅਤੇ ਜਿਹੜੇ ਪੇਪਰਾਂ 'ਤੇ ਉਹਨਾਂ ਆਪਣੇ ਬਚਨ ਲਿਖ ਕੇ ਲੋਕਾਂ ਤੱਕ ਪਹੁੰਚਾਉਣੇ ਵੰਡਣੇ, ਉਹ ਪੇਪਰ ਵੀ ਸ਼ਹਿਰ ਦੀਆਂ ਵੱਖੋ ਵੱਖ ਦਫ਼ਤਰਾਂ ਵਿੱਚੋਂ, ਵੱਖੋ ਵੱਖਰੀਆਂ ਜਿੱਥੇ ਟਾਈਪਿੰਗ ਮਸ਼ੀਨਾਂ ਹੁੰਦੀਆਂ, ਟਾਈਪਿੰਗ ਸਕੂਲ ਸੈਂਟਰ ਹੁੰਦੇ ਸਰ, ਉੱਥੋਂ ਲੈ ਕੇ ਆਉਣੇ, ਕਿਉਂਕਿ ਉਹਨਾਂ 'ਤੇ ਬਰੀਕ ਬਰੀਕ ਛਾਪਾ ਲਿਖਿਆ ਹੁੰਦਾ ਸੀ ਤਾਂ ਕਿ ਇਹ ਰੱਦੀ ਵਰਤੀ ਜਾਏ, ਉਹਦੇ 'ਤੇ ਮੋਟੇ ਅੱਖਰਾਂ ਵਿੱਚ ਛਪਵਾ ਲੈਣਾ ਤਾਂ ਕਿ ਕਾਗਜ਼ ਦੀ ਬੱਚਤ ਕੀਤੀ ਜਾ ਸਕੇ। ਇਹ ਮਾਲਕ ਦੀ ਰਹਿਮਤ ਸੀ ਉਸ ਮਹਾਨ ਸ਼ਖਸੀਅਤ, ਜਿਹਨੇ ਸਾਨੂੰ ਜਿਹੜੀ ਗੱਲ ਬਹੁਤ ਮਗਰੋਂ ਸਮਝ ਲੱਗੀ ਹੁਣ ਪਤਾ ਲੱਗਦਾ ਵੀ ਉਹ ਠੀਕ ਸਨ। ਤੇਲ ਮੁੱਕ ਜਾਣਾ ਹੈ, ਪੋਲਿਊਸ਼ਨ ਹੋਏਗਾ, ਹਵਾ ਗੰਦੀ ਹੋਏਗੀ, ਓਜ਼ੋਨ ਖਤਮ ਹੋ ਜਾਵੇਗੀ, ਇਹ ਗੱਲਾਂ ਉਹਨਾਂ ਦੀਆਂ। ਦਰਖਤ ਖਤਮ ਹੋ ਗਿਆ ਅਤੇ ਰਹਿਣਾ ਕੁਛ ਨਹੀਂ, ਪਾਣੀ ਵੀ ਇਹਦੇ ਨਾਲ ਸੰਬੰਧਿਤ ਹੈ। ਉਹਨਾਂ ਦੇ ਕਾਰਜ ਵੇਖ ਕੇ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ, ਹੋਰ ਬਹੁਤ ਸਾਰੇ ਅਵਾਰਡ ਮਿਲੇ। ਲੇਕਿਨ ਯਾਦ ਰੱਖਿਓ, ਜਿੱਦਣ ਅਟੈਕ ਸੀ ਦਰਬਾਰ ਸਾਹਿਬ ਹੋ ਜਾਂਦਾ ਹੈ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਪਦਮ ਸ਼੍ਰੀ ਦਾ ਅਵਾਰਡ ਸਰਕਾਰ ਨੂੰ ਮੋੜ ਦਿੱਤਾ। ਨਾ, ਅਜਿਹੀ ਨਿਕੰਮੀ ਸਰਕਾਰ ਤੋਂ ਸਾਨੂੰ ਕੋਈ ਮਾਨ ਸਨਮਾਨ ਨਹੀਂ ਚਾਹੀਦਾ। ਉਹ ਮਹਾਨ ਸ਼ਖਸੀਅਤ, ਕੋਟਾਨ ਕੋਟ ਪ੍ਰਣਾਮ ਉਸ ਮਹਾਨ ਸ਼ਖਸੀਅਤ ਨੂੰ। ਸਾਰੀ ਜ਼ਿੰਦਗੀ ਸਾਦਗੀ 'ਚ ਰਹੇ, ਅੱਜ ਕੋਈ ਸਾਧ ਬਣਦਾ ਹੈ ਅਤੇ ਅੱਠ ਦਸ ਚੇਲੇ ਇਸ ਪਾਸੇ, ਅੱਠ ਦਸ ਚੇਲੇ ਇਸ ਪਾਸੇ, ਕਿਸੇ ਨੇ ਗੜਵਾ ਫੜਿਆ, ਕਿਸੇ ਨੇ ਤੌਲੀਆ ਫੜਿਆ, ਦੂਰੋਂ ਪਤਾ ਲੱਗ ਜਾਂਦਾ ਵੀ ਇਹ ਮਹਾਨ ਆਤਮਾ ਕੋਈ ਜਾਪਦੀ।
1: ਲੇਕਿਨ ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਸਾਧ ਕੇ ਚੱਲਾਂਗੇ, ਪੈਦਲ ਚੱਲਣ ਦਾ ਉਹਨਾਂ ਦਾ ਕੰਮ, ਲੋਕਾਂ ਨੂੰ ਕਹਿਣਾ ਗੱਡੀਆਂ 'ਤੇ ਨਾ ਚੱਲੋ, ਰਿਸ਼ਕੇ 'ਤੇ, ਰਿਕਸ਼ੇ 'ਤੇ ਚੱਲੋ, ਸਾਈਕਲ 'ਤੇ ਚੱਲੋ, ਤੁਰ ਕੇ ਚੱਲੋ, ਤਾਂ ਕਿ ਇਸ ਵਾਤਾਵਰਨ ਨੂੰ ਬਚਾਅ ਕਰਕੇ ਰੱਖੀਏ। ਮੈਂ ਇੱਕ ਸਿਧਾਂਤ ਦੀ ਗੱਲ ਕਰਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਪਾਵਨ ਧਰਤ 'ਤੇ ਆਪਣੀ ਜ਼ਿੰਦਗੀ ਦਾ ਆਖਰੀ ਪੜਾਅ ਉਹਨਾਂ ਨੇ ਬਿਤਾਉਣਾ ਕੀਤਾ ਹੈ। ਅਤੇ ਭਾਈ ਲਹਿਣਾ ਜੀ ਗੁਰਸਿੱਖਾਂ ਦੀ ਜੀਵਨ ਤੋਂ ਪ੍ਰੇਰਿਤ ਹੋ ਕਰਕੇ ਜਦੋਂ ਗੁਰੂ ਕੀ ਹਜ਼ੂਰੀ 'ਚ ਗੁਰੂ ਕੇ ਦਰਸ਼ਨ ਕਰਨ ਲਈ ਪਹੁੰਚੇ ਸਨ, ਅਤੇ ਬਾਰ ਬਾਰ ਘੋੜੇ 'ਤੇ ਜਾ ਰਹੇ ਨੇ, ਅਤੇ ਅੱਗਿਓਂ ਇੱਕ ਗੁਰਮੁਖ ਪਿਆਰਾ ਟਕਰਿਆ, ਕਹਿਣ ਲੱਗੇ ਮੈਂ ਬਾਬੇ ਨਾਨਕ ਨੂੰ ਮਿਲਣਾ ਹੈ, ਉਹਨਾਂ ਦਾ ਡੇਰਾ, ਉਹਨਾਂ ਦਾ ਘਰ ਕਿੱਥੇ ਕਹਿ। ਹੁਣ ਪੁੱਛਣ ਵਾਲੇ ਨੂੰ ਜਿਹਨੇ ਪੁੱਛਿਆ ਉਹੀ ਬਾਬਾ ਨਾਨਕ ਹੈ, ਅਤੇ ਪੁੱਛਣ ਵਾਲਾ ਬਾਬਾ ਅੰਗਦ ਭਾਈ ਲਹਿਣਾ ਜੀ। ਉੱਥੇ ਕੋਈ ਤਾਮ ਝਾਮ ਨਹੀਂ, ਉੱਥੇ ਕੋਈ ਲੰਮਾ ਚੋਲਾ ਨਹੀਂ, ਉੱਥੇ ਨਾਲ ਚੇਲੇ ਵੇਲੇ ਨਹੀਂ, ਉੱਥੇ ਗੜਵਈ ਨਹੀਂ ਨਾਲ, ਜਿਹੜਾ ਦੂਰੋਂ ਪਤਾ ਲੱਗ ਜਾਵੇ ਵੀ ਆਹ ਇਹੀ ਬਾਬਾ ਨਾਨਕ ਹੈ। ਉਹ ਤਾਂ ਪਤਾ ਉਦੋਂ ਲੱਗਾ ਜਦੋਂ ਕਿਹਾ ਆਹ ਹੈ ਬਾਬੇ ਨਾਨਕ ਦਾ ਦਰ, ਅਤੇ ਉੱਥੇ ਘੋੜਾ ਬਣਨ ਲੱਗ ਪਿਆ, ਅਤੇ ਬਾਬਾ ਜੀ ਜਾ ਕੇ ਆਪਣੇ ਆਸਣ 'ਤੇ ਸਭਾਇਮਾਨ ਹੋਏ, ਅਤੇ ਵੇਖ ਕੇ ਹੈਰਾਨ ਹੋ ਗਿਆ, ਹੱਦ ਹੋ ਗਈ ਹੈ, ਮੇਰੇ ਘੋੜੇ ਨੂੰ ਫੜ ਕੇ ਲੈ ਕੇ ਮੈਂ ਘੋੜੇ 'ਤੇ ਚੜ੍ਹ ਕੇ ਆ ਗਿਆ। ਇਹ ਮੇਰਾ ਭਾਵ ਪੈਣ ਤੋਂ ਸੀ ਕਿ ਸਾਦਗੀ ਜਿਹੜੀ ਹੈ ਇਹ ਗੁਰਮਤ ਵਿਚਾਰਧਾਰਾ ਹੈ। ਅੱਜ ਸਾਡੇ 'ਚ ਸਾਦਗੀ ਖਤਮ ਹੋ ਗਈ, ਮਾੜਾ ਜਿਹਾ ਕਿਤੇ ਕਣੀ ਕੋ ਆ ਜਾਂਦੀ, ਡੇਰਾ ਬਣਾ ਕੇ ਬਹਿ ਜਾਂਦਾ, ਅਤੇ ਫਿਰ 'ਤੇ ਕਿਆ ਬਾਤਾਂ ਜੀ, ਚੱਲ ਸਰ ਚੱਲ, ਫਿਰ ਕਿਹੜਾ ਪਖੰਡ ਹੈ ਜਿਹੜਾ ਸਾਡੇ ਇਹਨਾਂ ਡੇਰਿਆਂ ਵਿੱਚ ਨਹੀਂ ਹੁੰਦਾ, ਕਿਹੜੀ ਗੁਰਮੁਖ ਵਿਰੋਧੀ ਬਾਤ ਹੈ ਜਿਹੜੀ ਡੇਰਿਆਂ ਵਿੱਚ ਨਹੀਂ ਹੁੰਦੀ। ਗੁਰਮੁਖ ਪਿਆਰੇ ਬਚੋ ਇਹਨਾਂ ਡੇਰਿਆਂ ਤੋਂ, ਕੇਵਲ ਅਤੇ ਕੇਵਲ ਨਿਰੰਕਾਰ ਨਾਲ ਸਾਂਝ ਪਾ ਲਓ, ਕਿਉਂਕਿ ਉਹਨੇ ਸੱਚ ਦੀ ਬਾਤ ਕਰਨੀ ਹੈ, ਅਤੇ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਡੇਰਿਆਂ ਵਿੱਚ ਪ੍ਰਕਾਸ਼ ਤਾਂ ਹੁੰਦਾ ਹੈ, ਪਰ ਉਹਦੀ ਸੁਣਦਾ ਕੌਣ ਹੈ? ਪ੍ਰਕਾਸ਼ ਇਸ ਲਈ ਹੁੰਦਾ ਵੀ ਮੱਥਾ ਟੇਕਣਾ ਲੋਕਾਂ, ਚੱਲ ਚੜਾਵਾ ਆਉਣਾ ਹੈ, ਭੁਲੇਖਾ ਤਾਂ ਇਹੀ ਪਾਉਣਾ ਵੀ ਅਸੀਂ ਬੜਾ ਗੁਰੂ ਦੀ ਸੇਵਾ ਕਰਦੇ, ਉੱਚੇ ਸਥਾਨ 'ਤੇ ਬੜੇ ਏਸੀ ਵਗੈਰਾ ਲਾ ਕੇ ਰੱਖਾਂਗੇ, ਪਰ ਮੰਨਣੀ ਇੱਕ ਨਹੀਂ ਉਹਦੀ, ਮੰਨਣੀ ਆਪਣੇ ਬੁੱਤ ਦੀ, ਆਪਣੇ ਵੱਡੇ ਮਹਾਂਪੁਰਖਾਂ ਦਾ, ਕਹਿ ਕਹਿ ਕੇ ਕਿੰਨੀਆਂ ਤਸਵੀਰਾਂ ਲਾ ਲਾ ਕੇ ਬੈਠੇ ਨੇ। ਖੈਰ, ਇਸ ਪਾਵਨ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਵਿੱਚ ਵੀ ਸਾਨੂੰ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਉਸ ਮਹਾਨ ਸ਼ਖਸੀਅਤ ਨੂੰ ਕੋਟਾਨ ਕੋਟ ਨਮਸਕਾਰ, ਭਗਤ ਪੂਰਨ ਸਿੰਘ ਜੀ, ਜੇ ਸਾਦੇ ਤਰ੍ਹਾਂ ਮਾਲਾ ਅਤੇ ਚੋਲਾ ਪਾ ਕੇ ਕਿਤੇ ਇਸ ਤਰ੍ਹਾਂ ਗੋਲ ਜੀ ਪੱਗ ਬੰਨ ਕੇ ਫਿਰਦੇ, ਕਿੰਨੇ ਡੇਰੇ ਬਣ ਜਾਣੇ ਸੀ, ਕਿੰਨੇ ਚੇਲੇ ਬਣ ਜਾਣੇ ਸੀ, ਕਿੰਨੀਆਂ ਬਰਸੀਆਂ ਮਨਾਈਆਂ ਜਾਣੀਆਂ, ਕਿੰਨੇ ਜਨਮ ਦਿਨ ਮਨਾਏ, ਹੁਣ ਕੌਣ ਪੁੱਛਦਾ ਇਹਨੂੰ? ਖੈਰ, ਇਸ ਪਾਵਨ ਸ਼ਬਦ ਵਿੱਚ ਜਿਹੜਾ ਸੂਹੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕੀਤਾ ਮਹੱਲੇ ਪੰਜਵੇਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 739 ਤੇ ਸਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦਾ ਬੰਦ, ਕਿਉਂਕਿ ਕੇਂਦਰੀ ਭਾਵ ਹੁੰਦਾ ਉਹਦੇ ਦੁਆਲੇ ਸਾਰਾ ਸ਼ਬਦ ਦਾ, ਜਿਹੜਾ ਸਾਰਾ ਭਾਵ ਉਹਦੇ ਵਿੱਚ ਆ ਜਾਂਦਾ ਸ਼ਬਦ 'ਚ, ਓਏ ਸਾਜਨ ਓਏ ਮੀਤ ਪਿਆਰੇ, ਉਹ ਮੇਰੇ ਸੱਜਣ ਹਨ, ਉਹ ਮੇਰੇ ਮਿੱਤਰ ਪਿਆਰੇ ਹਨ। ਇਉਂ ਕਹਿ ਲਈਏ ਉਹੀ ਮਿੱਤਰ ਨੇ, ਉਹੀ ਸੱਜਣ ਨੇ, ਕੌਣ? ਜੋ ਹਮ ਕਉ ਹਰ ਨਾਮ ਚਿਤਾਰੇ, ਜਿਹੜੇ ਸਾਨੂੰ ਇਹ ਚੇਤਾ ਕਰਵਾ ਦੇਣ ਕਿ ਨਿਰੰਕਾਰ ਦਾ ਨਾਮ ਚੇਤੇ ਕਰਨ ਵਾਲੀ ਚੀਜ਼ ਹੈ, ਜੋ ਸੱਚ ਦੇ ਨਾਮ ਨਾਲ ਜੁੜ ਜਾਣ, ਕਿਉਂਕਿ ਆਇਆ ਹੀ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਲਈ ਮਨੁੱਖ ਆਇਆ, ਪੜ੍ਹਨ ਸੁਣ ਕੋ ਸੁਣ ਪੜ੍ਹਨ ਕੋ ਬਾਣੀ, ਨਿਰੰਕਾਰ ਦੇ ਨਾਮ ਨਾਲ ਜੁੜਨ ਲਈ ਆਇਆ, ਉਹਦੇ ਕੋਲੋਂ ਸਿਧਾਂਤ ਲੈਣਾ, ਉਹਦੇ ਕੋਲੋਂ ਗਿਆਨ ਲੈਣਾ, ਅਤੇ ਗਿਆਨ ਲੈ ਕੇ ਜੀਵਨ ਨੂੰ ਉਸ ਮੁਤਾਬਕ ਜਿਉਣਾ, ਇਹੀ ਤਾਂ ਸਿਧਾਂਤ ਹੈ। ਫਿਰ ਥਿੜਕੇਗਾ ਨਹੀਂ, ਗਲਤ ਰਾਹ 'ਤੇ ਨਹੀਂ ਪਏਗਾ। ਇਸ ਲਈ ਮੈਂ ਪਹਿਲਾਂ ਹਰ ਸਾਲ ਰੋਜ਼ ਹੀ ਜ਼ਿਕਰ ਕਰਦਾ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਚਰਚਾ ਹੈ, ਨਾਮ ਦੀ ਵਿਚਾਰ ਹੈ, ਨਾਮ ਨਾਲ ਜੁੜਨ ਦੀ ਜਿਹੜੀ ਸਿਫਤਸਲਾਹ ਕਰਨ ਦੀ ਜਿਹੜੀ, ਉਹੀ ਵਾਰ ਵਾਰ ਹਰ ਸ਼ਬਦ ਵਿੱਚ, ਹਰ ਪੰਕਤੀ ਵਿੱਚ, ਹਰ ਸਲੋਕ ਵਿੱਚ ਇਹੀ ਜ਼ਿਕਰ ਕੀਤਾ। ਕਹਿਣ ਲੱਗੇ ਅਜਿਹੇ ਗੁਰਮੁਖ ਪਿਆਰੇ ਮੇਰੇ ਸੱਜਣ ਬੇਲੀ ਨੇ, ਉਹਨੂੰ ਸੱਜਣ ਬਣਾ ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜੇ। ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਦਿਸ਼ਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਸੱਜਣ ਕੌਣ ਹੈ? ਚੰਗੇ ਗੁਣ, ਚੰਗੇ ਗੁਣ ਹਮੇਸ਼ਾ ਸਾਥੀ ਨੇ। ਇਸ ਤੋਂ ਵੱਡਾ ਹੋਰ ਕੋਈ ਧਨ ਨਹੀਂ, ਇਸ ਤੋਂ ਵੱਡਾ ਕੋਈ ਹੋਰ ਗਿਆਨ ਨਹੀਂ। ਅਵਗੁਣਾਂ ਨੂੰ ਮਾਰ ਕੇ ਕੇਵਲ ਅਤੇ ਕੇਵਲ ਜਿਹਨੇ ਗੁਣਾਂ ਨਾਲ ਸਾਂਝ ਪਾ ਲਈ ਉਹਦੇ ਜੀਵਨ 'ਚ ਦੁੱਖ ਆ ਹੀ ਨਹੀਂ ਸਕਦਾ, ਕਿਉਂਕਿ ਸੁੱਖ ਦਾ ਰਾਜ ਹੈ ਸੁੱਖ ਨਾਹੀਂ ਰੇ ਹਰ ਭਗਤ ਬਿਨਾਂ। ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ। ਜੇ ਹੋਣਾ ਤੇ ਖਿਆਲ ਕਰਿਓ ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਨਹੀਂ ਪੱਲੇ ਤੇ ਭਗਤੀ ਕਾਹਦੀ ਹੈ? ਭਗਤ ਪੂਰਨ ਸਿੰਘ ਦੇ ਪੱਲੇ ਗੁਣ ਸਨ ਤੇ ਲੋਕਾਂ ਭਗਤ ਭਗਤ ਕਹਿ ਕੇ ਸ਼ੁਰੂ ਕਰ ਦਿੱਤਾ। ਬਾਬਾ ਅਰਦਾਸ ਦੇ ਪੱਲੇ ਗੁਣ ਸਨ, ਲੋਕਾਂ ਨੇ ਭਗਤ ਭਗਤ ਜਾ ਕੇ ਵੱਜਿਆ ਕਿਹਾ ਹੈ। ਚੌਂ ਯੁੱਗਾਂ ਵਿੱਚ ਮਰੇਟਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਇਸ ਲਈ ਅਜਿਹੇ ਸੱਜਣ ਦੀ ਭਾਲ ਕਰੋ ਜਿਹੜਾ ਸਾਨੂੰ ਨਿਰੰਕਾਰ ਦੇ ਨਾਮ ਨਾਲ ਸੱਚ ਨਾਲ ਜੋੜਨ ਦੀ ਪ੍ਰੇਰਣਾ ਦੇ ਦੇਵੇ। ਗੁਰੂ ਪਾਤਸ਼ਾਹ ਪ੍ਰਮਤਾ ਕਰਦੇ ਨੇ, ਜਾ ਕੇ ਦਰਸ ਪਾਪ ਕੋਟ ਉਤਾਰੇ, ਅਜਿਹਾ ਸੱਜਣ ਢੂੰਡ ਲਓ ਜਿਸ ਦੇ ਦਰਸ਼ਨ ਕਰਨ ਦੇ ਨਾਲ ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਹਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਪਾਪ ਉਤਰ ਜਾਂਦੇ ਨੇ, ਕਰੋੜਾਂ ਪਾਪ। ਗੁਰੂ ਰਹਿਮਤ ਕਰੇ, ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹ ਮਿੱਤਰ ਪਿਆਰਾ ਢੂੰਡੋ ਜਿਹਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਪਾਪ ਜੀਵਨ ਚੋਂ ਖਤਮ ਹੋ ਜਾਣ, ਸਾਰੇ ਅਵਗਣ ਖਤਮ ਹੋ ਜਾਣ, ਵਿੱਚੋਂ ਮਾਰ ਕੱਢੀਆਂ ਬੁਰਾਈਆਂ ਦੀ ਅਵਸਥਾ ਦੇ ਮਾਲਕ ਬਣ ਜਾਈਏ। ਭੇਟ ਤਸੰਗ ਇਹ ਭਵਜਲ ਤਾਰੇ, ਅਜਿਹਾ ਸੱਜਣ ਲੱਭੋ, ਅਜਿਹਾ ਸੱਜਣ ਬਣਾਓ, ਅਜਿਹਾ ਮਿੱਤਰ ਪਿਆਰਾ ਹੋਵੇ ਜਿਹਦਾ ਸੰਗ ਕਰਨ ਨਾਲ, ਜਿਹਦੇ ਚਰਨ ਸਪਰਸ਼ ਕਰਨ ਦੇ ਨਾਲ, ਜਿਹਦੇ ਕੋਲ ਬੈਠਿਆਂ, ਜਿਹਦੇ ਵਿਚਾਰ ਸੁਣਨ ਦੇ ਨਾਲ ਇਹ ਭਵਜਲ ਤਾਰੇ ਸੰਸਾਰ ਸਮੁੰਦਰ ਨੂੰ ਤਾਰਨ ਦੀ ਯੋਗਤਾ ਆ ਜਾਏ, ਆਏਗੀ ਉਹਦੇ ਕੋਲੋਂ ਪਤਾ ਲੱਗੇਗਾ ਜੋ ਆਪ ਤਰਨਾ ਜਾਣਦਾ ਹੈ, ਉਹ ਆਪ ਤਾਰਨਾ ਜਾਣਦਾ ਹੈ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਉਹ ਜਿਹਨੇ ਪਾਰ ਲੱਗਣਾ ਆਮ ਹੀ ਕਹੀਦਾ, ਤੇ ਪਾਰ ਲੰਘਣ ਦੀ ਜੁਗਤੀ ਇੱਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਿਰੰਕਾਰ ਦਾ ਨਾਮ ਕੋਈ ਵੀ, ਰਾਮ ਰਾਮ, ਅੱਲਾ ਅੱਲਾ, ਕੁਛ ਵੀ। ਇਹਦੇ ਨਾਲ ਔਗਣ ਮਰਦੇ ਨੇ, ਗੁਣਾਂ ਦਾ ਪ੍ਰਗਟਾਵਾ ਹੁੰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਉਹੀ ਸੱਜਣ ਨੇ, ਉਹੀ ਮਿੱਤਰ ਪਿਆਰੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਚ ਨਿਰੰਕਾਰ ਦੇ ਚਾਓ ਪੈਦਾ ਹੋ ਜਾਏ, ਕੋਟ ਪਾਪ ਖਤਮ ਹੋ ਜਾਣ, ਜਿਹਦੇ ਸੰਗ ਕਰਨ ਦੇ ਨਾਲ ਭਵਜਤ ਤਰਨ ਦੀ ਯੁਗਤੀ ਆ ਜਾਏ। ਅਜਿਹੇ ਗੁਰਮੁਖ ਪਿਆਰੇ ਆਪਣੇ ਸੱਜਣ ਬਣਾ ਲੈਣੇ ਚਾਹੀਦੇ। ਜਾ ਕਾ ਸ਼ਬਦ ਸੁਣਤ ਸੁਖ ਸਾਹਰੇ, ਜਿਹਦੇ ਸ਼ਬਦ ਨਾਲ, ਜਿਹਦੇ ਪਾਵਨ ਬਚਨਾਂ ਨਾਲ, ਜਿਹੜੇ ਪਾਵਨ ਬਚਨਾਂ ਨੂੰ ਸੁਣਨ ਦੇ ਨਾਲ ਹੁੰਦਾ ਕੀ ਹੈ? ਸੁੱਖ ਸਾਰੇ, ਸਾਰੇ ਸੁੱਖ ਆ ਜਾਂਦੇ ਨੇ। ਜਿਹਨੇ ਗੁਰੂ ਕੇ ਪਾਵਨ ਸ਼ਬਦਾਂ ਨਾਲ ਸਾਂਝ ਪਾ ਲਈ, ਜਿਹਨੇ ਮਿੱਤਰ ਪਿਆਰੇ ਸੰਤ ਮਹਾਂਪੁਰਖਾਂ ਜੁੜੇ ਹੋਏ, ਰੰਗੇ ਹੋਏ, ਗੁਰੂ ਪਿਆਰਿਆਂ ਨਾਲ ਸਾਂਝ ਪਾ ਲਈ, ਉਹਨਾਂ ਨੇ ਇਸ ਭਵਜਨ ਨੂੰ ਤਾਰ ਕਰ ਲਿਆ ਹੈ ਤੇ ਉਹਨਾਂ ਦੇ ਜੀਵਨ ਵਿੱਚ ਦੁੱਖ ਕੋਈ ਨਹੀਂ ਰਹਿ ਗਿਆ। ਜੇ ਕਿਤੇ ਦੁੱਖ ਆਉਂਦਾ ਸਾਡੇ ਕਰਮਾਂ ਸਦਕਾ, ਕਿਉਂਕਿ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ, ਦੋਸ਼ ਆਪਣੇ ਆਪ ਵਿੱਚ ਲੱਭਦਾ ਸਿਆਣਾ ਪੁਰਸ਼, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਜਦੋਂ ਇਹ ਸੋਝੀ ਆ ਜਾਂਦੀ ਹੈ ਫਿਰ ਸੱਤ ਸੱਤ ਕਰਕੇ ਮੰਨ ਲੈਂਦਾ ਭਾਈ, ਜਿਸ ਭਾਵ ਨੂੰ ਤੂੰ ਰੱਖਦਾ ਹੈ ਇਹ ਦੁੱਖ ਦਾਰੂ ਹੋ ਜਾਂਦਾ ਹੈ। ਅਸੀਂ ਕਈ ਵਾਰੀ ਦੁਖੀ ਹੋ ਕੇ ਨਾ ਗੁਰੂ ਕੇ ਦਰਸ਼ਨ ਕਰਨ ਲਈ ਤੁਰ ਪੈਂਦੇ ਹਾਂ ਤੇ ਇਹ ਦੁੱਖ ਦਾਰੂ ਹੋ ਗਿਆ ਜਦੋਂ ਸਾਨੂੰ ਗੁਰੂ ਚਰਨਾਂ ਵਿੱਚ ਲਾਇਆ ਆ। ਅੱਗੇ ਗੁਰੂ ਕੇ ਪਾਵਨ ਭੰਡਾਰਿਆਂ ਵਿੱਚੋਂ ਅਸੀਂ ਕੀ ਲੈ ਕੇ ਜਾਂਦੇ ਹਾਂ? ਉਹ ਸਾਡੇ ਵਾਸਤੇ ਹੈ ਭਾਈ, ਗੁਰੂ ਨੇ ਤਾਂ ਵੰਡੀ ਜਾਣੇ, ਉਹ ਮੁੱਕੜੇ ਵੀ ਨਹੀਂ। ਗੁਰੂ ਕਾ ਖਜ਼ਾਨਾ, ਨਾਮ ਦਾ ਖਜ਼ਾਨਾ, ਗਿਆਨ ਦਾ ਖਜ਼ਾਨਾ, ਦਾਤਾਂ ਦਾ ਖਜ਼ਾਨਾ ਕਦੇ ਮੁੱਕਦਾ ਥੋੜ੍ਹਾ। ਇਸ ਲਈ ਕਹਿੰਦੇ ਜਾ ਕੀ ਟਹਿਲ ਜਮਦੂਤ ਬਦਾਰੇ। ਜਿਹਦੀ ਟਹਿਲ ਸੇਵਾ ਕਰਨ ਵਾਲਾ ਜਿਹਾ ਸੱਜਣ ਬਣਾਓ, ਜਿਹਦੀ ਟਹਿਲ ਸੇਵਾ ਕਰਨ ਦੇ ਨਾਲ, ਜਿਹਦੇ ਪਾਵਨ ਬਚਨ ਮੰਨਣ ਦੇ ਨਾਲ ਜਮਦੂਤ ਨੇੜੇ ਨਹੀਂ ਆਉਂਦਾ, ਮੌਤ ਦਾ ਭੈ ਨੇੜੇ ਨਹੀਂ ਆਉਂਦਾ, ਵਕਾਰ ਨੇੜੇ ਨਹੀਂ ਆਉਂਦੇ, ਜਮਦੂਤ ਦੀ ਫੌਜ ਉਹਦਾ ਕੁਝ ਨਹੀਂ ਵਿਗਾੜ ਸਕਦੀ। ਅੱਗੇ ਬਖਸ਼ ਪਰਚ ਕਰਦੇ, ਜਾ ਕੀ ਧੀਰ ਕੇ ਮਨੇ ਸੁਧਾਰੇ। ਜਿਸ ਦੇ ਧੀਰਜ ਰੱਖਣ ਨਾਲ, ਜਿਸ ਤੇ ਭਰੋਸਾ ਰੱਖਣ ਦੇ ਨਾਲ ਮਨੇ ਸੁਧਾਰੇ, ਮਨ ਨੂੰ ਸੋਝੀ ਆ ਜਾਂਦੀ ਹੈ, ਮਨ ਵਿੱਚ ਸੁਧਾਰ ਆ ਜਾਂਦਾ ਹੈ, ਵਿਕਾਰਾਂ ਵਾਲੇ ਪਾਸੇ ਬਿਰਤੀ ਖਤਮ ਹੋ ਜਾਂਦੀ ਹੈ। ਅਜਿਹੇ ਗੁਰੂ ਪਿਆਰਿਆਂ ਨੂੰ ਆਪਣਾ ਸੱਜਣ ਬੇਲੀ ਮਿੱਤਰ ਬਣਾਓ, ਜਿਹੜਾ ਓਏ ਸਾਜਨੋ ਮੀਤ ਪਿਆਰੇ ਕਹਿ ਕਰਕੇ ਰਹਾਓ ਦੇ ਬੰਦ ਵਿੱਚ ਸਾਨੂੰ ਕਹਿ। ਜਾ ਕੇ ਸਿਮਰਨ ਮੁੱਖ ਉਜਲਾਰੇ। ਜਿਹਦਾ ਸਿਮਰਨ ਕਰਨ ਦੇ ਨਾਲ ਮੁੱਖ ਉਜਲ ਹੁੰਦਾ ਹੈ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਰ, ਨਾਨਕ ਤੇ ਮੁੱਖ ਉਜਲੇ। ਖੇਤੀ ਛੁੱਟੀ ਉਹਨਾਂ ਦਾ ਮੁੱਖ ਉਜਲ ਹੁੰਦਾ ਹੈ ਤੇ ਉਹਨਾਂ ਦੇ ਨਾਲ ਕਿੰਨੇ ਹੋਰਾਂ ਦਾ ਉਧਾਰ ਹੋ ਜਾਂਦਾ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਅਜਿਹੇ ਗੁਰੂ ਪਿਆਰੇ ਨਿਰੰਕਾਰ ਨੇ ਆਪ ਕਿਰਪਾ ਕਰਕੇ ਗਿਆਨ ਦੇ ਕੇ ਸੋਝੀ ਦੇ ਕੇ ਆਪ ਸਵਾਰ ਲੈਣੇ ਆਪਣਾ ਪੱਲਾ ਪਕੜਾ ਕਰਕੇ। ਸਰਨ ਨਾਨਕ ਤਿੰਨ ਸਦ ਬਨਹਾਰੇ। ਕਹਿਣ ਲੱਗੇ ਸੱਚੇ ਪਾਤਸ਼ਾਹ, ਕਹਿਣ ਲੱਗੇ ਅਜਿਹੇ ਗੁਰਮੁਖ ਪਿਆਰਿਆਂ ਤੋਂ ਮੈਂ ਵਾਰ ਨੇ ਬਲਹਾਰ ਨੇ ਸਦ ਵਾਰੇ, ਸਦ ਸਦਾ ਸੈਂਕੜੇ ਵਾਰ, ਸਦਾ ਸਦਾ ਮੈਂ ਉਹਨਾਂ ਤੋਂ ਵਾਰ ਨੇ ਬਲਹਾਰ ਨੇ ਜਾਵਾਂ। ਗੁਰੂ ਪਾਤਸ਼ਾਹ ਰਹਿਮਤ ਕਰਨ, ਸੰਗਤ ਕਰਦਿਆਂ ਕਰਦਿਆਂ ਗੁਰੂ ਕੇ ਪਾਵਨ ਸ਼ਬਦ ਨਾਲ ਸਾਡੀ ਸਾਂਝ ਬਣ ਜਾਏ, ਸਾਡਾ ਵੀ ਜੀਵਨ ਉਜਲਾ ਹੋ ਜਾਏ, ਸਾਡੇ ਜੀਵਨ ਵਿੱਚ ਵੀ ਪ੍ਰਕਾਸ਼ਮਈ ਗੁਰੂ ਕਾ ਗਿਆਨ ਆ ਜਾਏ। ਇਹ ਸੱਚੇ ਪਾਤਸ਼ਾਹ ਚਰਨਾਂ ਚ ਅਰਦਾਸ ਬੇਨਤੀ ਹੈ। ਵੱਡੇ ਭਾਗੇ ਨੇ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਇਸ ਪਾਵਨ ਗੁਰੂ ਘਰ ਦੀ ਹਾਜ਼ਰੀ ਭਰੀ ਹੈ, ਮਾਲਕ ਦੇ ਦਿੱਤੇ ਹੋਏ ਉੱਦਮ ਦਾ ਸਦਕਾ, ਅਤੇ ਜਿਨ੍ਹਾਂ ਨੇ ਪਾਵਨ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕੀਤਾ। ਗੁਰੂ ਪਾਤਸ਼ਾਹ ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਚੜ੍ਹਦੀ ਕਲਾ ਬਖਸ਼ੇ। ਭੁੱਲਾਂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਹੀ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦ ਤੋਂ ਗਾਵੋ ਹਰੀ ਕੇਰਾ, ਮੰਜਨੀ ਵਸਾਇਆ ਕਹੇ ਨਾ ਕਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸਬਦ ਵਾਜੇ ਕਲਾ ਚਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰੇ, ਆਥੁਰ ਕਰਮ ਪਾਇਆ ਤੁਦ ਜਨ ਕਹੋ, ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ, ਵਾ ਚਿਤ ਕਰ ਅਨਹਦ ਵਾਜੇ, ਅਨ ਸੁਣੋ ਵੜ ਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ, ਪੂਰੇ ਕੁਰਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਿਤੇ ਪਵਿਤ।

0: ਸਤ ਸੰਗਤ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਰਸ ਗੋਜ ਪਾਸੇ ਦਸਵੀਂ ਫਿਰ ਸਵੈ ਭਗਵਤੀ ਸਵਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚੈਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਆਵੇ ਤਾਂ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰ ਦਸਿਆ ਅੰਤਰ ਕੇ ਖਾਲਸਾ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਲਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਹ ਚਲਾਈ ਤੇ ਵਾਹ ਦੇਹ ਕੇ ਡਿੱਢ ਕੇ ਤਦ ਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਰ ਦਿੱਤੇ ਬੰਦ ਬੰਦ ਕਢਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸਾਸਾਂ ਸਿੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਦੇ ਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਸਾਹਿਤਾਂ ਸਤਿਗੁਰੂ ਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੋਂ ਰੱਖਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਾਨ ਧਰਮ ਕਹਿ ਜਾਇਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੜ ਕੇ ਰੱਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਨਵਾਜ ਪੰਥ ਸਰਦਾਰ ਸਾਹਿਬ ਦਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਏ ਦਰਸ਼ਨ ਦਾਰ ਸੇਵਾ ਸੰਭਾਲ ਸਕਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨੋਟਿਆਂ ਦੀ ਓਟ ਗੁਰੂ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਨਿਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੇ ਅਰਦਾਸ ਮਿਲਦੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾਰ ਜੀ ਕੇ ਨਿਹਾਲ ਦਾਰ ਜੀ ਬੇਹਦ ਬਾਣੀਆਂ ਦੇ ਪਾਸ ਹੋਏ ਇਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਪਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਏ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਾਂ ਨੂੰ ਸ਼ਾਂਤ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਂ ਨਿਮਰ ਬੁੱਧੀ ਬਖਸ਼ਿਸ਼ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਹ ਜੀ ਦੇਗਾ ਤਿਆਰ ਕਰ ਹਾਦਮ ਦਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਤੁਰ ਸੇਵਾ ਜੀ ਪ੍ਰਵਾਨਕਾਂ ਨੇ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਸੰਭਾਲਦਾ ਕਰੋ ਗੁਰੂ ਨਵਾਜ ਧੰਨ ਧੰਨ ਗੁਰੂ ਗ੍ਰੰਥ ਤਾਰ ਪਿਤਾ ਜੀ ਆਪ ਚਰਨ ਕਾਲ ਦਾਸ ਜੀ ਤਾਰ ਪਿਤਾ ਜੀ 1984 ਦੇ ਤਾਰ ਪਿਤਾ ਜੀ ਜੋ ਭਿਆਨਕ ਸਮਾਂ ਗਰੀਬ ਨਵਾਜ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਗਰੀਬ ਨਵਾਜ ਫੌਜਾਂ ਦੇ ਉੱਤੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦੇ ਪਾਤਸ਼ਾਹ ਅੰਮ੍ਰਿਤਸਰ ਦੇ ਗਰੀਬ ਨਵਾਜ ਜੋ ਅਟੈਕ ਕਰਵਾਇਆ ਤੇ ਤਾਰ ਪਿਤਾ ਜੀ ਉਹ ਦੁਬਤਾਈ ਸਮੇਂ ਸੱਚੇ ਪਾਤਸ਼ਾਹ ਜੀ ਆਪ ਜੀ ਪੁੱਤਰ ਤਨ ਕੈਮ ਰੱਖਣ ਵਾਸਤੇ ਦਤਾਰ ਜੀ ਜਿਹਨਾਂ ਜਿਹਨਾਂ ਸਿੰਘਾਂ ਸਿੰਘਣੀਆਂ ਭਟੰਗੀਆਂ ਨੇ ਆਪਦੀ ਪਿੱਤਰਤਾ ਵਾਸਤੇ ਆਪ ਦੀ ਸ਼ਾਨ ਸ਼ੁਕਰ ਵਾਸਤੇ ਕੁਰਬਾਨੀਆਂ ਦਿੱਤੀਆਂ ਦਤਾਰ ਮੇਹਰ ਕਰੋ ਉਹਨਾਂ ਸਾਰਿਆਂ ਦੀ ਆਤਮਾਵਾਂ ਨੂੰ ਆਪਣੇ ਚਰਨਾਂ ਦੀ ਨਿਵਾਸ ਰੱਖਿਓ ਉਹਨਾਂ ਸਾਰੇ ਪੁਰਾਣਿਆਂ ਦੇ ਸਿਰ ਤੇ ਮੇਹਰ ਪਾਤ ਰੱਖੋ ਤੇ ਉਹਨਾਂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦਾ ਆਸਰਾ ਬਖਸ਼ਿਸ਼ ਕਰਕੇ ਚੈਟ ਕਰ ਕੇ ਨਿਵਾਲਤਾ ਕਰੋ ਬਖਸ਼ ਕਰੋ ਦਤਾਰ ਮੇਹਰ ਕਰੋ ਆਪ ਕਿਰਪਾ ਕਰਦੇ ਆਏ ਖਾਸ ਸੰਬੰਧ ਨੂੰ ਸੇਖ ਕੌਮ ਰਾਜ ਨੌਜਵਾਨ ਦਤਾਰ ਜੀ ਉਹਨਾਂ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਦੇ ਚਲਾਏ ਸੱਚੇ ਪਾਤਸ਼ਾਹੀ ਮਾਰਗ ਨੂੰ ਕਿਹਨੂੰ ਆਏ ਅਪਣਾਉਣ ਵਾਸਤੇ ਭਾਵਨਾ ਦੀ ਦਾਤ ਬਖਸ਼ੋ ਉਦਮ ਬਖਸ਼ੋ ਉਤਸ਼ਾਹ ਕਿਰਪਾਲਤਾ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਕੜੀਆਂ ਦੇ ਖਿਲਾਓ ਸੰਗਤਾਂ ਦਾ ਦਰ ਤੇ 3 ਫੁੱਟ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੀਬ ਨਵਾਜ ਜੂਠ ਰਾਜ ਕਰਾਣੇ ਬੈਠੀਆਂ ਲੱਖ ਤੱਕ ਸ਼ਰਮ ਕਰ ਰਹੀਆਂ ਨੇ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਕੜੀਆਂ ਦੇ ਖਿਲਾਓ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਤਾਂ ਬਖਸ਼ੇ ਨੇ। ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਆ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮਾਇਆ ਆਣ ਲਾਈ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਸਾਹਿਬ ਸੰਗਤਾਂ ਮਾਇਆ ਭੇਟਾ ਕਾਰੀ ਚਰਨਾਂ ਪ੍ਰਵਾਨ ਕਰੋ। ਬੱਚਾ ਸਾਹਿਬ ਦੀਆਂ ਕਮਾਈਆਂ ਸਬਰ ਕਰੋ, ਕਾਰਜ ਵਾਧੇ ਵਧਾਰ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਦਾ ਪੂਰੀਆਂ ਕਰੋ, ਦੇ ਤਾਰ ਬੱਚੇ ਕਰੋ, ਆਪਣੀ ਸੇਵ ਕੌਮ ਖਾਲਸਾ ਬੰਦੇ ਸਿਰ ਤੇ ਮਿਹਰ ਪ੍ਰਾਪਤ ਰੱਖੋ। ਇਨਵਾ ਹਾਰਮੇ ਦਾ ਜਵਾਨ ਫਤਿਹ ਵਾਰਤਾ ਕਰੋ, ਚਰਨਾਂ ਜੋੜੋ ਕਮਾਣੀ ਦਾ ਪਿਆਰ ਬੱਚੇ ਕਰੋ ਜੀ, ਤਾਰ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ, ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ, ਬਿਹਤਰ ਹੁਕਮਨਾਮੀ ਬਖਸ਼ਿਸ਼ ਕਰਕੇ ਬਣਾਓ, ਦਰੀਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾ ਸੁਰਾਦੀ ਬਣਾਓ। ਸਹੀ ਪਿਆਰੇ ਮੇਰੇ ਜਿਹਨੇ ਮੇਰਾ ਨਾਮ ਚਿਤਾ ਹੋਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਸ। ਵਾਹਿਗੁਰੂ ਜੀ ਕਾ ਖਾਲਸਾ,

ਕੀਤ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ

0: सुनिहार सत्रियाकाल।
1: वाहिगुरु जी का खालसा, वाहिगुरु।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਓ ਤਾਓ ਪ੍ਰੇਮ ਖੇਲਣ ਕਾ ਚਾਰ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਸਿੰਘ ਸਾਧ ਸਿੰਘ ਜੀ ਆਪਣੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਕਮਾਰੇ ਨੇ ਕਿ ਉਹ ਦਿਨਾਂ ਤੋਂ ਮੰਨਦੇ ਹੋਏ ਪ੍ਰਤਿਕ ਰਵਾਨੀ ਆਸਾ ਕੀ ਵਾਰ ਸਪੂਰਨ ਸਾਨੂੰ ਕੀਤੇ ਨੇ ਅੰਮ੍ਰਿਤ ਅੱਜ ਤੱਕ ਉਹਨਾਂ ਵੀ ਕਥਾ ਵਿਚਾਰ ਪਰਵਾਹ ਵੀ ਨੇ ਸਾਨੂੰ ਕੀਤੀ ਹੈ ਅਰਦਾਸ ਦੇ ਜਹਾਜ਼ ਦੀਆਂ ਪਰਿਪੁਰ ਮਾਰੇ ਬਖਸ਼ੇ ਪ੍ਰਤਿਕ ਨਵੇਂ ਸਾਨੂੰ ਕੀਤੇ ਹਨ ਸਾਥੀ ਗੁਰੂ ਸਾਹਿਬਾਂ ਨੇ ਆਪ ਗੁਰਮੁਖ ਖਾਤਾ ਨੂੰ ਬਖਸ਼ਿਸ਼ ਕੀਤਾ ਹੈ ਔਰ ਸਤਸੰਗ ਜੀ 1984

0: ਅਸੀਂ ਤੈਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਕਿ ਗੁਰੂ ਘਰ ਜੋ ਨਾਰਥ ਹੈ ਸਾਊਥ ਹਰ ਇਹਨਾਂ ਬਹਾਰਾਂ ਦੀ ਕੰਸਟਰਕਸ਼ਨ ਚੱਲ ਰਹੀ ਹੈ, ਮਿਹਨਤ ਮਾਇਆ ਖਰਚ ਹੋ ਰਹੀ ਹੈ, ਔਰ ਸਤਸੰਗ ਜੀ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਦਿੱਤੀ ਜਾ ਰਹੀ ਹੈ ਇਸ ਉਸਾਰੀ ਵਾਸਤੇ। ਸੋ ਸਤਸੰਗ ਜੀ ਉਹ ਸਾਰੇ ਪਰਿਵਾਰ ਸੁਭਾਗੇ ਹਨ ਜਿਨ੍ਹਾਂ ਨੇ ਆਪਣਾ ਦਸਵਾਂ ਜਿਹੜਾ ਸਫਲ ਕੀਤਾ, ਬਾਕੀ ਸਤਸੰਗ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਸੰਗਤ ਨੇ ਆਪਣਾ ਦਸਵਾਂ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣੇ ਕੋਲ ਬਣਦੀ ਜਿੰਨੀ ਵੀ ਮਾਇਆ ਦੇ ਸਕਦੇ ਹੋ ਦਿਓ, ਮਾਰੇ ਚਰਨਾਂ 'ਚ ਹਾਜ਼ਰ ਕਰੋ ਅਤੇ ਆਪਣਾ ਦਸਵਾਂ ਸਫਲ ਕਰਨ ਦੀ ਵਾਅਦਾ ਕਰੋ। ਆਓ ਅਸੀਂ ਸਾਰੇ ਮਿਲ ਕੇ ਜ਼ਰੂਰ ਇਹ ਜੋ ਹਾਲ ਹੈ ਇਹਨਾਂ ਨੂੰ ਅਸੀਂ ਬੜੀ ਚਾਰਾ ਚੌਕ ਨਾਲ ਸੰਪੂਰਨ ਕਰੀਏ। ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਹੋਵੇ ਸਤਸੰਗ ਜੀ। ਆਪ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਸੁਬਹਾ ਜੋ ਲੜੀਵਾਰ ਸਹਿਜ ਪਾਠ ਹੋ ਰਹੇ ਨੇ ਆਪ ਸਾਨੂੰ ਕਰ ਰਹੇ ਹੋ, ਇਹਨਾਂ ਦੇ ਭੋਗ ਪੈਣਗੇ ਜੂਨ 21 ਨੂੰ ਸਵੇਰੇ 10 ਵਜੇ ਇੱਥੇ ਮੇਨ ਹਾਲ ਵਿੱਚ। ਸੋ ਹੋਰ ਕੋਈ ਇਨਫੋਰਮੇਸ਼ਨ ਤੁਸੀਂ ਸਤਸੰਗ ਜੀ ਲੈਣੀ ਹੋਵੇ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈ 4087124145। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਜੋ ਸ਼ਹੀਦ ਹੋਏ ਨੇ ਸਿੰਘ ਸਿੰਘਣੀਆਂ 1983 ਵਿੱਚ ਉਹਨਾਂ ਦੀ ਯਾਦ ਵਿੱਚ ਹਰ ਰੋਜ਼ ਪਵਿੱਤਰ ਗੁਰਬਾਣੀ ਦੇ ਕੀਰਤਨ ਦਰਬਾਰ ਗੁਰੂ ਘਰ ਸਾਹਿਬ ਨੂੰ ਹਰ ਰੋਜ਼ 1 ਤੋਂ ਲੈ ਕੇ 1 ਜੂਨ ਤੋਂ ਲੈ ਕੇ 7 ਤੱਕ ਸਜਿਆ ਕਰਨਗੇ ਜੋ ਸਜ ਰਹੇ ਨੇ। ਆਪ ਸੰਗਤ ਦਾ ਦਰਸ਼ਨ ਕਰ ਰਹੇ ਹੋ, ਸਰਵਣ ਕਰ ਰਹੇ ਹੋ, ਸਤਸੰਗ ਦੀ ਲੰਗਰਾਂ ਸੇਵਾ ਹੋਵੇਗੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਸਮੇਂ ਸਿਰ ਪਹੁੰਚ ਕੇ ਮਹਾਰਾਜ ਚਰਨਾਂ ਦੀ ਹਾਜ਼ਰੀਆਂ ਭਰੋ ਅਤੇ ਗੁਰੂ ਮਹਾਰਾਜ ਵਖੀਆਂ ਤਾਂ ਧੰਨਵਾਦ ਕਰੀਏ। ਸਤਸੰਗ ਜੀ 2 ਜੂਨ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ। ਸਤਸੰਗ ਜੀ 2 ਜੂਨ ਨੂੰ ਅਟੈਕ ਅਕਾਲ ਤਖ਼ਤ ਜੋ ਆਪ ਸਰਵਣ ਕੀਤਾ ਜੋ ਦੇਖਿਆ। ਸੋ ਸਤਸੰਗ ਜੀ 5 ਜੂਨ ਨੂੰ ਹੈ ਜਨਮ ਦਿਨ ਪਿਆਰੇ ਮੁਕਮ ਸਿੰਘ ਜੀ ਦਾ। 6 ਜੂਨ ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ। ਔਰ ਸਤਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਲੜੀ ਵਾਰ ਸਹਿਜ ਪ੍ਰਾਰੰਭ ਕਰਨ ਦੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀ, ਵਡਭਾਗੀ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਘਰਾਂ ਵਿੱਚ ਬੈਠ ਕੇ ਆਪ ਜੀ ਦਾ ਇਹ ਪ੍ਰਾਪਤ ਕਰਦੇ ਹੋ। ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 323 ਤੋਂ ਪ੍ਰਾਰੰਭ ਹੋ ਰਹੇ ਹਨ। ਗੌੜੀ ਰਾਗ ਅੰਦਰ ਭਗਤ ਬਾਣੀ ਦੀ ਪ੍ਰਾਰੰਭਤਾ ਹੋ ਰਹੀ ਹੈ। ਪਾਵਨ ਅੰਗ 323 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

जल में अग्न उठी अधकाय रहाओ, तू जल निद हाओ जल का मीन, जल में रहो।

चार चरण कह बहु आगर, साधु सुख पावह कल सागर, कहो कबीर बहु काय करी जय।

ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ ਰਹਾਉ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹੀ ਗੈ ਮਰੈ। ਮਾਤਾ ਭੈਸਾ ਮੂਹਾ ਜਾਏ, ਕੁਦ ਕੁਦ ਚਰੈ।

ਸਾਰਾ ਇਸ ਤਨ ਧਨ ਕੀ ਕਵਨ ਬੜਾਈ ਧਰਨ ਪਰੈ ਉਰਵਾਰ ਨ ਜਾਈ ਰਹਾਉ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇੱਕ ਖਿਨ ਲਿਹੇ

ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹਿ ਸਰਬ ਕੁਸ਼ਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਨਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਨਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨ ਡਰੋ ਨ ਅਵਰ ਡਰਾਵੋ।

ਤਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬਹੁਰ ਨ ਕਰਨਾ ਸੋ ਪਦ ਰਵਹੋ ਜੇ ਬਹੁਰ ਨ ਰਵਨਾ ਸੋ

ਜਾਨਿਆ ਸਹਿਜ ਸੁਭਾਈ ਮੇਰਾ ਮਨ ਮਾਨਿਆ ਰਹਾਉ ਬ੍ਰਹਮੈ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ

ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਉ। ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੂੰ ਸਹ ਕੌਣ ਪਿਆਰੀ। ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰ ਹਰ ਤਾਕੋ ਮਿਲੈ ਸੁਹਾਗ। ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ, ਮੁਕਤ ਅਨੰਤ।

ਬੂਝੈ ਬੂਝਨ ਹਾਰ ਸੁਭਾਗਾ ਰਹਾਉ। ਸੂਰਜ ਚੰਦ ਕਰਹਿ ਉਜਿਆਰਾ, ਸਭ ਮਹਿ ਪਸਰਿਆ ਬ੍ਰਹਮ।

ਇਸ ਰਾਗ ਗੌੜੀ ਗੁਆਰੀ ਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੂ ਨ ਮੰਗਿਆ ਭਾਵੈ ਵਿਖਿਆ ਅਜੋ ਸੁਰਤ ਸੁਖਿਆ ਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮੂ ਸਾਚ ਕਰ ਜਾਨਾ ਸਨਕਾਦਿਕ ਨਾਰਦ ਮੁਨ ਸੇਖਾ ਤਿੰਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਨਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨਾਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭੇਓ ਇਹ ਮਨ ਲੀਨ ਭਏ ਸੁਖ ਦੇਓ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗੌੜੀ ਗੁਆਰੇਰੀ ਅਹਿਨਿਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਿਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਹੇ ਨ ਆਨਾ ਕਹਿ ਕਬੀਰ ਰਾਮ ਨਾਮ ਪਛਾਨਾ ਗੌੜੀ ਭੀ ਸੋਰਟ ਭੀ ਰੇ ਜੀ ਨਿਲਾਜ ਲਾਜ ਤੁਹ ਨਾਹੀ ਹਰ ਤਜ

ਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਹੁ ਜਨ ਕਾ ਨਾਹੀ ਘਰ ਤਾਕੇ ਸਭ ਕਉ ਕਹਿ ਬਾ ਜਾਸ ਕੀ ਬਾਤਾ ਸਭ ਕਉ ਕਹਿ ਜਾਸ ਕੀ ਬਾਤਾ ਸੋ ਸਮਰੱਥ ਨਿਜ ਪਤ ਹੈ ਦਾਤਾ ਕਹਿ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨ ਹੋਇ ਕੌਣ ਕਪੂਤ ਪਿਤਾ ਕੋ ਕਾਕੋ ਕੌਣ ਮਰੈ

ਉਹ ਜੇ ਦਿਸੈ ਖੂਹੜੀ ਕੌਣ ਲਾਜ ਵਹਾਰੀ, ਲਾਜ ਘੜੀ ਚੋਂ ਤੂਟ ਪੜੀ ਉੱਠ ਚਲੀ ਪਨਿਹਾਰੀ। ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਕਿਰਤ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਦੇਣਗੇ, ਭੁੱਲਾਂ ਨਾ ਚਿਤਾਰਦੇ। ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੇਵਾ ਸੰਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸ਼ੁਰੂ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ

ਗੁਰਪੂਰ ਹੈ ਕਿਰਪਾ ਧਾਰੀ, ਆ ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੇ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਵਾਹਿਗੁਰੂ ਜੀ ਦੀ ਪਾਰ ਬਖਸ਼ਿਸ਼ ਦੇ ਸਦਕਾ ਆਪਾਂ ਹੁਣ ਥੋੜ੍ਹੇ ਮਿੰਟਾਂ ਵਿੱਚ ਹੀ ਅਨੰਦ ਕਾਰਜੀ ਰਸਮ ਆਰੰਭ ਕਰਨ ਜਾ ਰਹੇ, ਜਿਸ ਦੇ ਵਿੱਚ ਸੁਭਾਗ ਜੋੜੀ ਦੇ ਨਾਂ ਹਨ ਜੀ ਅਮਰਪ੍ਰੀਤ ਸਿੰਘ ਕਾਲੋ, ਸਿਮਰਨ ਕੌਰ ਕੁੰਡਰ। ਅਤੇ ਅਮਰਪ੍ਰੀਤ ਸਿੰਘ ਕਾਲੋ ਜੀ ਹੰਸ ਪੁੱਤਰ ਸਰਦਾਰ ਅਮਰੀਕ ਸਿੰਘ ਕਾਲੋ ਅਤੇ ਬੀਬੀ ਬਲਦੀਸ਼ ਕੌਰ ਦੇ। ਬੱਚੀ ਸਿਮਰਨ ਕੌਰ ਕੁੰਨਰ ਹੈ ਜੀ, ਸਪੁੱਤਰੀ ਸਰਦਾਰ ਹਰਪਾਲ ਸਿੰਘ ਕੁੰਨਰ ਅਤੇ ਬੀਬੀ ਦਵਿੰਦਰ ਕੌਰ ਕੁੰਨਰ ਦੀ। ਉਸ ਦੇ ਆਨੰਦ ਕਾਰਜ ਦੇ ਕੁਝ ਹਿੱਸੇ ਹਨ। ਉਹਨਾਂ ਤੋਂ ਪਹਿਲਾਂ ਮੈਂ ਆਪ ਸਭ ਨੂੰ ਸਿੱਖ ਗੁਰਦਾਸ ਸਿੰਘ ਦੇ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਆਖਦਾ, ਅਤੇ ਗੁਰੂ ਦੀ ਕਿਰਪਾ ਨਾਲ ਇਹ ਸਾਡਾ ਗੁਰੂ ਘਰ ਜੋ ਹੈ ਸਭ ਤੋਂ ਵੱਡਾ ਹੈ ਕੈਲੀਫੋਰਨੀਆ 'ਚ, ਅਤੇ ਨਾਲ ਸਭ ਤੋਂ ਸ਼ਾਨਦਾਰ ਵੀ ਹੈ। ਸੋ ਆਓ ਆਪਾਂ ਹੁਣ ਉਹ ਹਿੱਸੇ ਜਹਾਨ ਆਨੰਦ ਕਾਰਜ ਉਹਨਾਂ ਦੇ ਬਾਰੇ ਦੇਖ ਸੋਚ ਲਈਏ ਸੰਖੇਪ ਵਿੱਚ। ਪਹਿਲਾ ਹਿੱਸਾ ਹੋਵੇਗਾ ਅਲਾਹੀ ਬਾਣੀ ਦੇ ਕੀਰਤਨ ਦਾ, ਸ਼ਬਦ ਦਾ ਕੀਰਤਨ। ਕੀਤਾ ਲੋੜੀ ਕੰਮ ਸਵਾਰ ਪਿਆਖੀਏ, ਕਾਲਜ ਦੇ ਸਵਾਰ ਸਤਿਗੁਰ ਸਾਖੀ ਹੈ। ਕੀਰਤਨ ਕਰ ਰਹੇ ਨੇ ਸਾਡੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ। ਸੋ ਉਹ ਹਾਲੇ ਨਹੀਂ ਕਰਨਗੇ ਸ਼ੁਰੂ, ਜਦੋਂ ਉਹਨਾਂ ਨੂੰ ਦੱਸਿਆ ਜਾਵੇਗਾ ਉਦੋਂ ਕਰਨਗੇ। ਜਿਉਂ ਹੀ ਸ਼ਬਦ ਦਾ ਕੀਰਤਨ ਸੰਪੂਰਨ ਹੋਇਆ, ਤਿਉਂ ਹੀ ਭਾਈ ਸਾਹਿਬ ਭਾਨੂ ਨਵਨੀਤ ਸਿੰਘ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ ਜੀ। ਬਾਕੀ ਸੰਗਤਾਂ ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਚੁੱਪ ਦਾ ਦਾਨ ਬਖਸ਼ਦੇ ਹੋਏ ਬੈਠੇ ਹੋ, ਉਸੇ ਤਰ੍ਹਾਂ ਹੀ ਬਿਰਾਜਮਾਨ ਰਹਿਣਾ ਜੀ। ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜਾਵੇਗਾ, ਅਤੇ ਨਾਲ ਹੁਕਮਨਾਮੇ ਦੇ ਅਖੀਰ 'ਤੇ ਭਾਈ ਸਾਹਿਬ ਜੀ ਸਾਨੂੰ ਇਹ ਦੱਸਣਗੇ ਕਿ ਪੱਲੇ ਦੀ ਰਸਮ ਸ਼ੁਰੂ ਕਰਨੀ ਹੈ। ਫਿਰ ਉਸ ਵੇਲੇ ਉਹ ਬੇਨਤੀ ਕਰਨਗੇ ਸਰਦਾਰ ਹਰਪਾਲ ਸਿੰਘ ਕੁੰਨਰ ਜੀ ਨੂੰ ਕਿ ਉਹ ਅਮਰਪ੍ਰੀਤ ਸਿੰਘ ਕਾਲੋਂ ਜੀ ਦਾ ਪੱਲਾ ਆਪਣੀ ਬੇਟੀ ਨੂੰ ਫੜਕਾਉਣਗੇ, ਅਤੇ ਨਾਲ ਬੇਨਤੀ ਕਰਦਿਆਂ ਇੱਥੇ ਅਮਰਪ੍ਰੀਤ ਸਿੰਘ ਕਾਲੋਂ ਨੂੰ ਵੀ ਕਿ ਆਪ ਜੀ ਨੇ ਵੀ ਇੱਕ ਐਂਡ ਤੋਂ ਫੜ ਕੇ ਰੱਖਣਾ ਪੱਲਾ, ਅਤੇ ਬੱਚੀ ਨੇ ਵੀ ਫੜਨਾ, ਦੋਨਾਂ ਨੇ ਆਪਣੇ ਆਪਣੇ ਐਂਡ ਤੋਂ ਪੱਲੇ ਨੂੰ ਫੜ ਕੇ ਰੱਖਣਾ ਹੁੰਦਾ ਸਾਰੇ ਹੀ ਇਸ ਪ੍ਰੋਗਰਾਮ ਦੇ ਵਿੱਚ ਆਨੰਦ ਕਾਰਜ ਦੇ ਵਿੱਚ। ਅਤੇ ਫਿਰ ਪੱਲੇ ਤੋਂ ਬਾਅਦ ਜੋ ਅਸਲੀ ਹਿੱਸਾ ਹੈ ਆਨੰਦ ਕਾਰਜ ਦਾ ਉਹ ਸ਼ੁਰੂ ਹੋ ਜਾਣਾ ਜੀ। ਲਾਵਾਂ, ਚਾਰ ਲਾਵਾਂ ਨੇ, ਕੱਲੀ ਕੱਲੀ ਲਾਮ ਦਾ ਪਾਠ ਹੋਣਾ, ਪਹਿਲੀ ਦਾ, ਫਿਰ ਦੂਜੀ ਦਾ, ਫਿਰ ਤੀਸਰੀ, ਫਿਰ ਚੌਥੀ। ਅਤੇ ਸੁਭਾਗ ਜੋੜੀ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਨੇ ਖੜ੍ਹੇ ਹੋ ਕੇ ਪਾਠ ਸਰਵਣ ਕਰਨਾ। ਬੜੀ ਚੰਗੀ ਗੱਲ ਹੈਗੀ ਆ, ਦੋਨੋਂ ਤਰ੍ਹਾਂ ਠੀਕ ਹੈ, ਬੈਠ ਕੇ ਵੀ, ਖੜ੍ਹੇ ਹੋ ਕੇ ਵੀ, ਜਿਸ ਤਰ੍ਹਾਂ ਕਈ ਚਾਹੁੰਦੇ ਨੇ ਸੁਭਾਗ ਜੋੜੇ ਬੈਠ ਕੇ, ਕਈ ਖੜ੍ਹੇ ਹੋ ਕੇ, ਦੋਨੋਂ ਠੀਕ ਨੇ ਜੀ। ਸੋ ਜਿਸ ਵੇਲੇ ਪਹਿਲੀ ਲਾਮ ਦਾ ਪਾਠ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕਰਨਗੇ, ਅਖੀਰਲੀਆਂ ਤੁਕਾਂ ਉਹ ਦੁਹਰਾਉਣਗੇ, ਤਾਂ ਉਸ ਵੇਲੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੁਬਾਰਾ ਆਪ ਜੀ ਨੂੰ ਸੁਣਿਆ, ਸਰਵਣ ਕੀਤਾ ਆਪ ਜੀ ਨੇ, ਤਾਂ ਮੱਥਾ ਟੇਕ ਕੇ ਆਪ ਜੀ ਨੇ ਫਿਰ ਪ੍ਰਕਰਮ ਸ਼ੁਰੂ ਕਰ ਦੇਣੀ ਹੈ ਮੇਰੇ ਵੱਲ ਪਾਸੇ ਨੂੰ ਆਉਣ ਲਈ, ਆਉਣ ਵੱਲ। ਅਤੇ ਅਮਰਪ੍ਰੀਤ ਸਿੰਘ ਕਾਲੋਂ ਨੇ ਅੱਗੇ ਅੱਗੇ ਚੱਲਣਾ, ਅਤੇ ਬੇਟੀ ਸਿਮਰਨ ਕੌਰ ਕੁੰਨਰ ਨੇ ਪਿੱਛੇ ਪਿੱਛੇ, ਸਾਰੀ ਮਰਿਆਦਾ ਦੇ ਵਿੱਚ ਇਸ ਤਰ੍ਹਾਂ ਹੀ ਹੈ ਜੀ। ਅਤੇ ਸਾਰਾ ਕੁਛ ਜੋ ਹੈ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਣਾਗਾ। ਸੋ ਉਸ ਸਮੇਂ ਸਾਡੇ ਕੀਰਤਨ ਜਥੇ ਨੇ ਵੀ ਕੀਰਤਨ ਕਰਨਾ ਲਾਮ ਦਾ। ਸੋ ਆਪ ਜੀ ਨੇ ਵਾਪਸ ਜਾ ਕੇ ਸੁਭਾਗ ਜੋੜੀ ਨੂੰ ਦੱਸ ਰਿਹਾ, ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ ਦੂਸਰੀ ਲਾਮ ਦਾ ਪਾਠ ਸਾਹਿਬ ਨੂੰ ਕਰਨ ਦੀ। ਫਿਰ ਇਸੇ ਤਰ੍ਹਾਂ ਹੀ ਪ੍ਰਕਰਮਾ, ਅਤੇ ਤੀਸਰੀ ਅਤੇ ਚੌਥੀ ਚਾਰ ਲਾਵਾਂ ਨੇ, ਚਾਰ ਹੀ ਪ੍ਰਕਰਮਾ ਨੇ ਸਿੱਖ ਧਰਮ ਦੇ ਅੰਦਰ ਚੇਤਾ ਰੱਖੀਏ। ਅਤੇ ਜਦੋਂ ਚਾਰੇ ਹੋ ਗਈਆਂ ਅਤੇ ਸੁਭਾਗ ਜੋੜੀ ਨੇ ਬੇਨਤੀ ਹੈ, ਫਿਰ ਉਹ ਬੈਠ ਜਾਣਗੇ, ਬਾਕੀ ਦਾ ਕੀਰਤਨ ਜੋ ਹੈ ਦੋ ਤਿੰਨ ਸ਼ਬਦ ਜਿਹੜੇ ਹਨ ਉਹ ਗਾਇਨ ਕੀਤੇ ਜਾਣੇ ਨੇ ਮਰਿਆਦਾ ਅਨੁਸਾਰ। ਉਸ ਤੋਂ ਬਾਅਦ ਆਪਾਂ ਸਾਰੇ ਨੇ ਅਰਦਾਸ ਵਿੱਚ ਖੜ੍ਹੇ ਹੋਣਾ, ਅਰਦਾਸ ਤੋਂ ਬਾਅਦ ਫਿਰ ਆਪਾਂ ਹੁਕਮਨਾਮਾ ਸਰਵਣ ਕਰਨਾ, ਅਤੇ ਬਾਕੀ ਪ੍ਰੋਗਰਾਮ ਜੋ ਸਨਮਾਨ ਕਰਨ ਦਾ ਜਾਂ ਕਿਸੇ ਨੇ ਵਧਾਈ ਦੇਣੀ ਉਹ। ਸੋ ਆਓ ਆਪਾਂ ਹੁਣ ਸ਼ੁਰੂ ਕਰੀਏ, ਗੁਰੂ ਦੀ ਬਖਸ਼ ਲਈਏ। ਕੀਤਾ ਲੋੜੀ ਕੰਮ ਸਾਖੀਆ, ਸਵਾਸ ਸਾਖੀਆ, ਕਾਲ ਦੇ ਸਵਾਸ ਸਾਥੀ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਬੀਬਾ ਜੀ ਨੂੰ ਪਕੜਾਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸੁਭਾਗ ਜੋੜੀ ਦੇ ਆਨੰਦ ਕਾਰਜਾਂ ਵਿੱਚ ਸ਼ਮੂਲੀਅਤ ਕਰ ਰਹੇ ਹੋ। ਆਓ ਹੁਣ ਆਨੰਦ ਕਾਰਜ ਦੀ ਪ੍ਰਾਰੰਭਤਾ ਹੋਏਗੀ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਸਾਰੀ ਮਰਿਆਦਾ ਨੂੰ ਸਰਵਣ ਕਰਨਾ ਹੈ। ਆਪ ਜੀ ਵਡਭਾਗੀ ਹੋ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹੋ। ਗੁਰਬਾਣੀ ਅੰਦਰ ਗ੍ਰਿਸ਼ਤੀ ਮਨੁੱਖ ਅਤੇ ਔਰਤ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ। ਸਤਿਗੁਰੂ ਜੀ ਦੇ ਵਚਨ ਹਨ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਕਿ ਜੋ ਵੀ ਗ੍ਰਿਸ਼ਤੀ ਦਇਆ ਧਰਮ ਸਤ ਸੰਤੋਖ ਵਾਲਾ ਜੀਵਨ ਬਤੀਤ ਕਰਦਾ ਹੈ, ਉਹ ਅਸਲ ਵਿੱਚ ਪਵਿੱਤਰ ਜੀਵਨ ਬਤੀਤ ਕਰਦਾ ਹੈ। ਜਿਵੇਂ ਗੰਗਾ ਦੇ ਨੀਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਗੁਰੂ ਸਾਹਿਬ ਜੀ ਨੇ ਉਸ ਜੀਵਨ ਨੂੰ ਪਵਿੱਤਰ ਮੰਨਿਆ ਹੈ। ਸੋ ਆਪਣੇ ਜੀਵਨ ਨੂੰ ਪਵਿੱਤਰ ਕਰਨ ਦਾ ਇੱਕ ਬਹੁਤ ਸੁਚੱਜਾ ਢੰਗ ਹੈ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ। ਆਪ ਜੀ ਵਡਭਾਗੀ ਹੋ। ਉਸ ਤੋਂ ਵੀ ਵੱਡਿਆਂ ਭਾਗਾਂ ਦੀ ਗੱਲ ਹੈ ਕਿ ਆਪ ਗੁਰੂ ਚਰਨਾਂ ਵਿੱਚ ਆ ਕਰਕੇ ਗੁਰੂ ਹੁਕਮ ਅਤੇ ਸੰਗਤ ਦੀ ਅਸੀਸ ਲੈ ਕਰਕੇ ਇਹ ਆਪਣੇ ਜੀਵਨ ਦੀ ਗ੍ਰਿਸ਼ਤ ਦੀ ਸ਼ੁਰੂਆਤ ਕਰ ਰਹੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ। ਇਹ ਚਾਰੇ ਲਾਵਾਂ ਸਾਡੇ ਮਨੋਭਾਵ ਨੂੰ ਦਰਸਾਉਂਦੀਆਂ ਨੇ ਕਿ ਕਿਵੇਂ ਜੀਵਨ ਵਿੱਚ ਵਿਚਰਦਿਆਂ ਸਾਨੂੰ ਸੰਸਾਰ ਦੇ ਕਰਮ ਕਰਨੇ ਪੈਂਦੇ ਨੇ। ਸੰਸਾਰ ਵਿੱਚ ਜੋੜ ਵਿਛੋੜ ਬਣਦਾ ਹੈ, ਦੁੱਖ ਸੁੱਖ ਆਉਂਦਾ ਹੈ, ਖੁਸ਼ੀ ਗਮੀ ਆਉਂਦੀ ਹੈ, ਇਹ ਜੀਵਨ ਦਾ ਹਿੱਸਾ ਹੈ। ਅਤੇ ਗ੍ਰਿਸ਼ਤ ਵਿੱਚ ਕਦੀ ਵੀ ਕੋਈ ਇੱਕ ਪੱਖ ਲੈ ਕੇ ਨਹੀਂ ਤੁਰਿਆ ਜਾ ਸਕਦਾ। ਸੁੱਖ ਦੁੱਖ, ਸੰਯੋਗ ਵਿਯੋਗ, ਖੁਸ਼ੀ ਗਮੀ, ਇਹ ਆਉਣਾ ਹੀ ਆਉਣਾ ਹੈ। ਪਰ ਜੋ ਮਨੁੱਖ ਔਰਤ ਗੁਰੂ ਚਰਨਾਂ ਵਿੱਚ ਆਪਣੇ ਹਿਰਦੇ ਨੂੰ ਜੋੜ ਕੇ ਰੱਖਦੇ ਨੇ, ਉਹ ਸੁੱਖ ਦੁੱਖ ਵਿੱਚ ਵੀ ਉਪਰਾਮ ਰਹਿ ਕਰਕੇ ਆਪਣੇ ਜੀਵਨ ਨੂੰ ਬੜਾ ਸੁੰਦਰ ਆਨੰਦਮਈ ਬਤੀਤ ਕਰਦੇ ਨੇ। ਇਸ ਕਰਕੇ ਲਾਵਾਂ ਸਾਨੂੰ ਸੁੱਖ ਦੁੱਖ ਵਿੱਚ, ਖੁਸ਼ੀ ਗਮੀ ਵਿੱਚ, ਜ਼ਿੰਦਗੀ ਦੇ ਹਰ ਪੜਾਅ ਵਿੱਚ ਕਿਵੇਂ ਆਪਣੇ ਜੀਵਨ ਵਿੱਚ ਬੈਲੈਂਸ ਰੱਖਣਾ ਹੈ, ਇਹ ਸਿਖਾਉਂਦੀਆਂ ਨੇ। ਉੱਥੇ ਨਾਲ ਹੀ ਪਰਮਾਤਮਾ ਨਾਲ ਕਿਵੇਂ ਅਭੇਦਤਾ ਹੋਵੇ, ਵਾਹਿਗੁਰੂ ਦੇ ਘਰ ਵਿੱਚ ਅਸੀਂ ਕਿਵੇਂ ਪ੍ਰਵਾਨ ਹੋਈਏ, ਇਹ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਲਾਵਾਂ ਦਾ ਆਤਮਕ ਭਾਵ ਵੀ ਦੱਸਿਆ। ਜਿੱਥੇ ਅਸੀਂ ਸੰਸਾਰੀ ਭਾਵ ਲੈਂਦੇ ਹਾਂ, ਉੱਥੇ ਇਹਨਾਂ ਦਾ ਆਤਮਕ ਭਾਵ ਵੀ ਹੈ। ਸੋ ਅਸਾਂ ਨੇ ਸੰਸਾਰ ਦੇ ਭਾਵ ਵੀ ਇਸ ਲਾਵਾਂ ਰਾਹੀਂ, ਬਾਣੀ ਰਾਹੀਂ ਨਿਭਾਉਣੇ ਹਨ। ਆਤਮਕ ਤੌਰ 'ਤੇ ਵੀ ਉੱਨਤੀ ਕਰਨੀ ਹੈ। ਸਿੰਘ ਸਿੰਘਣੀ ਨੇ ਮਿਲ ਕੇ, ਔਰਤ ਔਰ ਮਰਦ ਨੇ ਮਿਲ ਕਰਕੇ, ਕੰਤ ਔਰ ਨਾਰ ਨੇ ਮਿਲ ਕਰਕੇ ਵਾਹਿਗੁਰੂ ਦਾ ਭਜਨ ਕਰਨਾ ਹੈ, ਸਤਸੰਗਤ ਕਰਨੀ ਹੈ, ਤਾਂ ਹੀ ਗ੍ਰਿਸ਼ਤੀ ਬਣਨ ਦਾ ਫਾਇਦਾ ਹੈ, ਲਾਭ ਹੈ। ਸੋ ਗੁਰੂ ਕਿਰਪਾ ਕਰੇ, ਦਾਸ ਹੁਣ ਲਾਵਾਂ ਦਾ ਪਾਠ ਕਰੇਗਾ। ਚਾਰ ਲਾਵਾਂ ਹਨ। ਪਹਿਲੀ ਲਾਂ ਦੀ ਜਦੋਂ ਸੰਪੂਰਨਤਾ ਹੋਏਗੀ, ਅਖੀਰਲੀਆਂ ਪੰਕਤੀਆਂ ਦੋ ਵਾਰੀ ਦੁਹਰਾਈਆਂ ਜਾਣਗੀਆਂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਮੱਥਾ ਟੇਕ ਕੇ ਸੱਜੇ ਪਾਸੇ ਪਰਿਕਰਮਾ ਸ਼ੁਰੂ ਕਰਨੀ ਹੈ। ਆਹਿਸਤਾ ਆਹਿਸਤਾ ਨਾਲ ਨਾਲ ਕੀਰਤਨ ਹੋਏਗਾ, ਫਿਰ ਮੱਥਾ ਟੇਕ ਕੇ ਆਪ ਜੀ ਨੇ ਅਗਲੀ ਲਾਮ ਸੁਣਨ ਵਾਸਤੇ ਖੜੇ ਹੋ ਜਾਣਾ ਹੈ। ਹੁਣ ਬੇਨਤੀ ਹੈ ਕਿ ਆਪ ਜੀ ਮੱਥਾ ਟੇਕ ਕੇ ਖੜੇ ਹੋ ਜਾਓ, ਤਾਂ ਜੋ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ। ਮੱਥਾ ਟੇਕ ਕੇ ਆਪ ਜੀ ਲਾਵਾਂ ਦਾ ਪਾਠ ਸਰਵਣ ਕਰਨ ਵਾਸਤੇ ਖੜੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੋ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਅਮਰਪ੍ਰੀਤ ਸਿੰਘ ਕਾਹਲੋਂ ਸੁਪੁੱਤਰ ਸਰਦਾਰ ਅਮਰੀਕ ਸਿੰਘ ਕਾਹਲੋਂ ਬੀਬੀ ਜਗਦੀਸ਼ ਬਲਦੀਸ਼ ਕੌਰ ਕਾਹਲੋਂ ਬੱਚੀ ਸਿਮਰਨ ਕੌਰ ਕੂਨਰ ਸੁਪੁੱਤਰੀ ਸਰਦਾਰ ਹਰਪਾਲ ਸਿੰਘ ਕੂਨਰ ਬੀਬੀ ਜਤਿੰਦਰ ਕੌਰ ਕੂਨਰ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਸਮੁੱਚੀ ਮਰਿਆਦਾ ਨਿਭਾਉਂਦਿਆਂ ਹੋਈਆਂ ਬੇਅੰਤ ਸੂਖਸ਼ਮ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਵਾਜਣਾ ਗੁਰਸਿੱਖੀ ਵਾਲਾ ਜੀਵਨ ਗੁਰਮਤ ਦੇ ਧਾਰਨੀ ਬਣਾਉਣਾ ਗ੍ਰਿਸ਼ਟ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਪ੍ਰਦਾਨ ਕਰਨੀ ਰਹਿਮਤ ਕਰਨੀ ਦੋਹਾਂ ਪਰਿਵਾਰਾਂ ਦੇ ਆਪਸੀ ਪ੍ਰੇਮ ਪਿਆਰ ਇਤਪਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ ਸਤਿਗੁਰ ਜੀਓ ਆਪ ਜੀਆਂ ਨੂੰ ਸੇਵਕਾਂ ਨੇ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ ਆਪ ਜੀ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਾਇਆ ਭੇਟਾ ਕੀਤੀ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਇਸ ਵਕਤ ਆਪ ਜੀ ਕਿਰਪਾ ਕਰੋ ਸਮੂਹ ਸੰਗਤ ਨੂੰ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ

ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜਿਹ ਮਿਲ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ 'ਤੇ ਜਦੋਂ ਆਨੰਦ ਕਾਰਜ ਦੀ ਸਮਾਪਤੀ ਗੁਰੂ ਸਾਹਿਬ ਜੀ ਦੀ ਬਖਸ਼ ਦੁਆਰਾ ਹੋਈ ਹੈ, ਉਸ ਵੇਲੇ ਹਾਜ਼ਰੀ ਭਰੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਹਰਪ੍ਰੀਤ ਸਿੰਘ ਕਾਲੋਂ, ਸਪੁੱਤਰ ਸਰ ਅਮਰੀਕ ਸਿੰਘ ਕਾਲੋਂ ਅਤੇ ਬੀਬੀ ਬਲਦੀਸ਼ ਕੌਰ ਕਾਲੋਂ ਜੀ ਦੇ ਆਨੰਦ ਕਾਰਜ ਸੰਪੂਰਨ ਹੋਏ ਨੇ ਬੱਚੀ ਸਿਮਰਨ ਕੌਰ ਕੂਨਰ ਨਾਲ, ਜੋ ਸਪੁੱਤਰੀ ਹੈ ਸਰਦਾਰ ਹਰਪਾਲ ਸਿੰਘ ਕੂਨਰ ਅਤੇ ਬੀਬੀ ਜਤਿੰਦਰ ਕੌਰ ਕੂਨਰ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਸਾਧ ਸੰਗਤ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਕੀਰਤਨ ਜਥਿਆਂ ਅਤੇ ਸਾਡੇ ਗ੍ਰੰਥੀ ਸਿੰਘਾਂ ਵੱਲੋਂ ਚੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰ, ਸਾਖ ਸੰਬੰਧੀਆਂ, ਦੋਸਤਾਂ, ਸਹੇਲੀਆਂ, ਸਭਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਗੁਰੂ ਕਿਰਪਾ ਕਰੇ, ਇਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਗੁਰੂ ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਆਪ ਦੋਨਾਂ ਨੇ ਅੱਜ, ਮੈਂ ਸੁਭਾਗ ਜੋੜੀ ਨੂੰ ਸੰਬੋਧਨ ਕਰ ਰਿਹਾ, ਟੈਲਿੰਗ ਟੂ ਦ ਮੈਰਿਡ ਕਪਲ ਨਾਓ, ਕਿ ਤੁਸੀਂ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੁੱਕੇ ਚਾਰ ਪ੍ਰਕਰਮਾ ਕਰਕੇ ਬਿਨਾਂ ਬੋਲੇ ਇੱਕ ਦੂਜੇ ਦਾ ਸਾਥ ਇਸ ਜੀਵਨ ਦੇ ਵਿੱਚ ਨਿਭਾਉਣ ਲਈ ਪ੍ਰਣ ਕੀਤਾ ਹੈ ਭਰੀ ਸੰਗਤ ਦੇ ਅੰਦਰ। ਸੋ ਇਸ ਨੂੰ ਚੇਤੇ ਰੱਖਣਾ ਹੁਣ ਆਪ ਜੀ ਨੇ। ਐਸੀ ਕਰਕੇ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਆ ਕੇ ਬੱਚੇ ਬੱਚੀਆਂ ਇੱਥੇ ਆਨੰਦ ਕਾਰਜ ਕਰਾਉਂਦੇ ਨੇ ਗੁਰੂ ਦੇ ਦਰਬਾਰ ਦੇ ਅੰਦਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਸਨਮੁੱਖ ਹੋ ਕੇ। ਸੋ ਗੁਰੂ ਆਪ ਜੀ ਨੂੰ ਸਾਰੀਆਂ ਵਿਆਹਤਾ ਜੀਵਨ ਦੀਆਂ ਖੁਸ਼ੀਆਂ ਬਖਸ਼ੇ, ਸਫਲਤਾਵਾਂ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ਦਾ ਹੋਇਆ ਨਾਮਦਾਨ ਸੇਵਾ ਸਿਮਰ ਦੀਆਂ ਦਾਤਾਂ ਬਖਸ਼ੇ। ਸਿੱਖੀ ਦੇ ਅੰਦਰ ਦੋ ਪਹਿਲੂ ਨੇ, ਉਹ ਸਿੱਖੀ ਦੇ, ਸਿੱਖੀ ਹੈਜ਼ ਟੂ ਪਾਰਟਸ, ਸੇਵਾ ਐਂਡ ਸਿਮਰਨ, ਸਰਵਿਸ ਐਂਡ ਸਿਮਰਨ ਬੋਥ। ਸੋ ਦੋਨਾਂ ਨੂੰ ਆਪਾਂ ਨੇ ਜੀਵਨ ਦੇ ਵਿੱਚ ਲਿਆਉਣਾ ਹੁੰਦਾ ਹੈ। ਇਸ ਤੋਂ ਨਾਲ ਚੇਤੇ ਰੱਖੀਏ ਆਪ, ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਮੰਗਦਾ ਹੱਥ ਜੋੜ ਕੇ, ਕਿਉਂਕਿ ਮੈਂ ਕੋਈ ਪਰਫੈਕਟ ਨਹੀਂ ਹਾਂ ਅਤੇ ਗਲਤੀ ਕੀਤੀ ਅੱਜ। ਗਲਤੀ ਕਿਹੜੀ ਕੀਤੀ ਸੀ? ਭੈਣ ਜੀ ਦੀ ਨਾਂ ਲੈਣ ਦੀ, ਉਹ ਗਲਤ ਕਿਹਾ ਸੀ। ਮੈਂ ਉਹਨਾਂ ਪਾਸੋਂ ਅਤੇ ਭਰੀ ਸੰਗਤ ਪਾਸੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਇਸ ਗਲਤੀ ਦੀ। ਉਹਨਾਂ ਦਾ ਨਾਂ ਜਤਿੰਦਰ ਕੌਰ ਸੀ, ਮੈਂ ਹੋਰ ਕੁਛ ਕਹਿਤਾ ਕਾਹਲੀ ਨਾਲ, ਖਿਮਾ ਚਾਹੁੰਦਾ। ਗੁਰੂ ਅਤੇ ਸੰਗਤ ਮਹਾਨ ਹੈ। ਅੱਗੇ ਚਲੀਏ। ਹੁਣ ਇਹ ਮੇਰਾ ਫਰਜ਼ ਬਣਦਾ ਕਿ ਮੈਂ ਪਰਫੈਕਟ ਨਹੀਂ, ਤੈਨੂੰ ਦੱਸਣਾ ਚਾਹੀਦਾ ਮੈਨੂੰ। ਇਹ ਮੇਰੇ 'ਚ ਨੁਕਸ ਵੀ ਹੈ ਅਤੇ ਗੁਣ ਵੀ, ਕਹਿ ਲਓ ਦੋਨੇ ਨੇ। ਮੈਂ ਆਪਣੀ ਗਲਤੀ ਨੂੰ ਮੰਨਦਾ ਅਤੇ ਅੱਗੇ ਨੂੰ ਦੋਸਤ ਕਰਨ ਲਈ ਕਰਾਂਗਾ। ਸੋ ਗੁਰੂ ਕਿਰਪਾ ਕਰੇ, ਅੱਜ ਤੋਂ ਆਪ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਹੁਣ ਦੁੱਗਣੀਆਂ ਹੋ ਗਈਆਂ। ਕਿਹੜੀਆਂ ਜ਼ਿੰਮੇਵਾਰੀਆਂ? ਆਪਣੇ ਮਾਤਾ ਪਿਤਾ ਦੀ ਸੇਵਾ, ਆਪਣੇ ਪਰਿਵਾਰ ਦੀ ਸੇਵਾ, ਆਪਣੇ ਰਿਸ਼ਤੇਦਾਰਾਂ ਦੀ ਸੇਵਾ ਅਤੇ ਸਤਿਕਾਰ, ਅਤੇ ਨਾਲ ਆਪਣੇ ਸਾਥੀ ਦੇ ਮਾਤਾ ਪਿਤਾ ਪਰਿਵਾਰ ਦੀ ਅਤੇ ਰਿਸ਼ਤੇਦਾਰਾਂ ਦੀ ਸੇਵਾ। ਅੱਜ ਤੋਂ ਵੱਧ ਗਈ ਜ਼ਿੰਮੇਵਾਰੀਆਂ, ਦੁੱਗਣੀਆਂ ਹੋ ਗਈਆਂ। ਸੇਵਾ ਇੱਥੇ ਹੀ ਨਹੀਂ, ਸੇਵਾ ਅੱਜ ਤੋਂ ਅੱਗੇ ਵੀ ਜਾਣੀ ਚਾਹੀਦੀ ਹੈ। ਸੰਗਤ ਦੀ ਸੇਵਾ ਵੀ ਹੈ, ਉਸ ਤੋਂ ਅਗਲੀ ਸੇਵਾ ਉਹ ਹੈ, ਅਤੇ ਉਹ ਤੋਂ ਅੱਗੇ ਮਨੁੱਖਤਾ ਦੀ ਸੇਵਾ ਹੈ। ਫਿਰ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਸੇਵਾ ਦੇ ਉੱਤੇ ਬਹੁਤ ਕੁਛ ਕਿਹਾ ਹੈਗਾ, ਮੈਂ ਉਸੇ ਸਮਾਂ ਨਹੀਂ ਲਾਉਣਾ ਹੁਣ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਸੋ ਮੈਂ ਹੁਣ ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਨਵਨੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨ ਕਰਨਗੇ ਜੀ, ਸਿਰੋਂ ਪਾਓ ਬਖਸ਼ਿਸ਼ ਕਰਦੇ ਹੋਏ। ਆਪ ਜੀ ਨੂੰ ਬੇਨਤੀ ਹੈ, ਖੜ੍ਹੇ ਹੋ ਜਾਓ ਦੋਨੋਂ ਜਣੇ ਪ੍ਰਵਾਨ ਕਰਨ ਲਈ ਜੀ। ਮਾਤ ਮੱਥਾ ਟੇਕ ਕੇ ਸ਼ਾਬਾਸ਼।

ਅੱਗੇ ਚੱਲੀਏ। ਕਿਸੇ ਨੇ ਆ ਕੇ ਵਧਾਈਆਂ ਦੇਣੀਆਂ ਤਾਂ ਜੀ ਸਦ ਕੇ ਆ ਜਾਓ ਜੀ। ਹਾਂਜੀ ਨਹੀਂ ਕੋਈ ਨੌਜਵਾਨ? ਹਾਂ ਮੈਂ ਥੋੜ੍ਹਾ ਇੱਕ ਦੋ ਮਿੰਟ ਇੰਗਲਿਸ਼ ਲੈਣਾ ਜਾਣ ਕੇ ਮੈਂ। ਕਿਉਂ ਕਿਉਂ ਜੀ? ਕਿਉਂਕਿ ਸਾਡੀ ਮਾਂ ਬੋਲੀ ਹੈ ਪੰਜਾਬੀ ਅਤੇ ਅਸੀਂ ਪੰਜਾਬੀ ਨੂੰ ਭੁੱਲੀ ਜਾਂਦੇ ਹਾਂ ਗੁੱਸਾ ਨਾ ਕਰਨਾ। ਅਤੇ ਆਈ ਐਮ ਕੰਗਰੈਚੁਲੇਟਿੰਗ ਦ ਕਪਲ ਐਂਡ ਆਰ ਸੁਪਰੇਇੰਗ ਟੂ ਵਾਹਿਗੁਰੂ ਫਾਰ ਦੈਮ ਟੂ ਗਿਵ ਦੈਮ ਏ ਵੈਰੀ ਹੈਪੀ ਹੈਪੀ ਹੈਪੀ ਮੈਰਿਡ ਲਾਈਫ ਫੁੱਲ ਆਫ ਸਕਸੈਸਿਸ ਐਂਡ ਫੁੱਲ ਆਫ ਯੂ ਨੋ ਸਰਵਿਸ ਐਂਡ ਫੁੱਲ ਆਫ ਨਾਮਦਾਨ। ਸੋ also I'm telling them that they have vowed to stick together with each other in this life by taking the four rounds around Guru Granth Sahib. They have taken the vow without speaking any word. That's understood. So I think that should be enough. I don't want to spend too much of your time. I can keep talking in English if you want to. But only one thing is that please learn Punjabi with my request folded hand. Why? The language of my guru is in Punjabi. The Gurbani is in Punjabi. This is full of blessings. Each word in Guru Granth Sahib is full of blessings. That's why you heard the pankti, La kushiyan paashanye, ye satgur nadar kahe, nimkhek har naam de, mera man tan sitro. Nimkhek. For a fraction of a second, please give me the name, O God. Then you will bless me with all the gifts of the world. That's the meaning of that, Gurbani. Look at the message behind that. Only for a fraction of a second I can get to the Guru and he can bless me everything. So thank you for coming today. You are part of the congregation and part of this celebration and part of the marriage ceremony that took place. Thank you very much. I am thanking the guests on both sides on behalf of the both of the parents. And now I speak to Punjabi. Aap smooth sangtaan da dona parivaran de sadde te aa ke ajj vyah de andar haaziyan bhar li. ਹਾਰਦਿਕ ਹਾਰਦਿਕ ਹਾਰਦਿਕ ਧੰਨਵਾਦ। ਕਿਉਂ? ਕਿਉਂਕਿ ਵਿੱਚ ਸੰਗਤ ਹਰ ਪੈ ਵਸਿਆ ਜੀ, ਉਹ ਗੁਰਬਾਣੀ ਕਹਿ ਰਹੀ ਹੈ। ਆਪ ਜੀ ਸੰਗਤ ਦੇ ਰੂਪ ਵਿੱਚ ਬੈਠੇ ਹੋ ਇਸ ਵੇਲੇ ਇਸ ਕਰਕੇ। ਅਤੇ ਕੌਣ ਦੱਸਦਾ? ਗੁਰਬਾਣੀ ਦੱਸਦੀ ਸਾਨੂੰ। ਸੰਗਤ ਕਿੱਥੇ ਹੁੰਦੀ ਆ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਏ ਹੋਣ, ਜੇ ਜਿੱਥੇ ਗੁਰਬਾਣੀ ਦੀ ਗੱਲ ਹੋ ਰਹੀ ਹੋਵੇ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਕਥਾ, ਉਹ ਸੰਗਤ ਹੈਗੀ ਆ। ਸੋ ਨਾਲ ਧੰਨਵਾਦ ਹੈ ਸਾਡੇ ਕੀਰਤਨ ਜਥੇ ਭਾਈ ਸਾਹਿਬ ਭਾਈ ਸ਼ਪਾਲ ਸਿੰਘ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀਵੰਡ ਦੇ ਕੀਰਤਨ ਸਰਵਣ ਕਰਵਾਏ ਨੇ। ਧੰਨਵਾਦ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰੀ ਮਰਜ਼ਾਦਾ, ਸੋ ਉਹ ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਸਾਰਾ ਪ੍ਰੋਗਰਾਮ ਚਲਾਇਆ। ਅਤੇ ਧੰਨਵਾਦ ਹੈ ਸਾਡੇ ਆਡੋਵਿਜ਼ੁਅਲ ਰੂਮ ਦੇ ਟੀਮ ਦਾ, ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਕਰੀਨ 'ਤੇ ਵੀ ਡਿਸਪਲੇ ਕੀਤਾ ਅਤੇ ਨਾਲ ਉਸ ਵੇਲੇ ਯੂਟਿਊਬ 'ਤੇ ਵੀ ਚਲੇ ਗਿਆ ਸੀਗਾ ਸਭ ਕੁਛ। ਅਤੇ ਧੰਨਵਾਦ ਹੈ ਇੱਕ ਹੋਰ ਟੀਮ ਦਾ, ਇਸ ਤੋਂ ਪਹਿਲਾਂ ਮੈਂ ਬਾਕੀ ਕਿਸੇ ਪ੍ਰਬੰਧਕ ਕਮੇਟੀ ਦਾ ਕਰਾਂ। ਉਹ ਹੈ ਜੀ ਜਿਹੜੇ ਪ੍ਰੀ ਮੈਰਿਜ ਕਾਉਂਸਲਿੰਗ ਦੀ ਟੀਮ, ਕਮਾਲ ਦੀ ਟੀਮ ਹੈ। ਵਰਲਡ ਵਾਈਡ ਫਰੀ ਉਹ ਕਰਦੇ ਨੇ ਕਲਾਸ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ, ਫਸਟ ਸੈਟਰਡੇ ਆਫ ਐਵਰੀ ਮੰਥ। ਕਲਾਸ ਸਟਾਰਟਸ ਐਟ 1 PM, 1 ਵਜੇ ਸ਼ੁਰੂ ਹੋ ਜਾਂਦੀ ਉਹ। ਕਿਹਨਾਂ ਵਾਸਤੇ? ਜਿਹਨਾਂ ਨੇ ਵਿਆਹ ਕਰਾਉਣੇ ਨੇ ਹਾਲੇ। ਕਿਉਂ? ਵਰਲਡ ਵਾਈਡ ਜ਼ੋਮ 'ਤੇ ਜਾ ਸਕਦੇ ਹੋ, ਫਰੀ ਹੈ ਬਿਲਕੁਲ। ਕਿਉਂ ਅਸੀਂ ਕਰਦੇ ਹਾਂ ਕਲਾਸ? ਸਾਡੇ ਗੁਰੂ ਘਰ ਦੇ ਵਿੱਚ ਇਹ ਫਾਇਦਾ ਸਾਨੂੰ, ਸਾਡੀ ਇਹ ਪ੍ਰਿਵਿਲੇਜ ਆ ਕਿ ਅਸੀਂ ਇਹ ਕਲਾਸ ਕਰ ਰਹੇ ਹਾਂ। ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਮੈਰਿਡ ਲਾਈਫ ਕੀ ਹੈਗੀ ਆ, ਹਾਓ ਦੇ ਹੈਵ ਟੂ ਬਿਹੇਵ ਵਿਦ ਈਚ ਅਦਰ ਐਂਡ ਰੈਸਟ ਆਫ ਦਾ ਫੈਮਿਲੀਜ਼। ਕਿੰਨਾ ਫਾਇਦਾ ਉਸ ਕਲਾਸ ਦਾ, ਬਹੁਤ ਜ਼ਿਆਦਾ। ਸੋ ਆਈ ਐਮ ਥੈਂਕਿੰਗ ਦੈਟ ਟੀਮ ਵਿਦ ਫੋਲਡਡ ਹੈਂਡਸ। ਅਤੇ ਹੁਣ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਤਰੋਤਾ,
ਸਰਦਾਰ ਕਿਰਪਾਲ ਸਿੰਘ ਅਟਵਾਲ, ਸਾਡੇ ਖਜ਼ਾਨਚੀ ਜਿਹੜੇ ਵਿਆਹਾਂ ਦੇ ਪਰਿਵਾਰਾਂ ਦੇ ਨਾਲ ਕਈ ਹਫ਼ਤੇ ਪਹਿਲਾਂ ਜੁੜ ਜਾਂਦੇ ਨੇ ਪਲੈਨਿੰਗ ਦੇ ਵਿੱਚ, ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਸੋ ਹੁਣ ਕੋਈ ਨਹੀਂ ਚਾਹੁੰਦਾ ਆ ਕੇ ਬੋਲਣਾ, ਇਸ ਕਰਕੇ ਵਧਾਈਆਂ ਇੱਕ ਵਾਰੀ ਫੇਰ ਸਾਰਿਆਂ ਨੂੰ, ਅਤੇ ਤੁਸੀਂ ਸ਼ਗਨ ਦਾ ਪ੍ਰੋਗਰਾਮ ਕਰ ਲਓ ਹੁਣ ਭੈਣ ਜੀ, ਅਤੇ ਬਾਕੀ ਦੇ ਜਿਹੜੇ ਸ਼ਗਨ ਲੰਗਰ ਹਾਲ ਦੇ ਵਿੱਚ ਦੇਣਗੇ, ਤੁਸੀਂ ਸ਼ਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ ਹੁੰਦਾ ਜਾਣ ਕੇ ਤਿਆਰ। ਹਾਂਜੀ ਇੱਕ ਮਿੰਟ ਹੈ, ਪ੍ਰਸ਼ਾਦ ਦਿੰਦੇ ਹਨ, ਪ੍ਰਸ਼ਾਦ ਚੱਲਦਾ ਦੇਗ ਨਹੀਂ ਲਏ ਤੇ ਦੱਸ ਕੇ ਲੈ ਲੈਣੀ ਦੇਗ ਜੀ ਪ੍ਰਸ਼ਾਦ, ਅਤੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਆ, ਜਦੋਂ ਵਿਆਹ ਹੁੰਦਾ ਇੱਥੇ ਉਸ ਵੇਲੇ ਉਹ ਉੱਪਰ ਪ੍ਰਕਾਸ਼ ਹੋਇਆ ਜੀ ਗੈਲੀ 'ਤੇ, ਉੱਥੇ ਜਾਣਾ ਚਾਹੀਦਾ ਤਾਂ ਕਿ ਵਿਆਹ ਵਾਲੇ ਫੋਕਸ ਕਰ ਰਹੇ ਹੁੰਦੇ ਨੇ ਸਾਰਾ ਕੁਛ ਵਿਆਹ ਵਾਲੇ ਪਾਸੇ, ਅਤੇ ਜਦੋਂ ਕੋਈ ਅਸੀਂ ਮੇਰੇ ਵਰਗਾ ਆ ਕੇ ਮੱਥਾ ਟੇਕਣ ਲੱਗ ਜਾਂਦਾ ਫਿਰ ਉਹ ਇੰਟਰਪਸ਼ਨ ਹੋ ਜਾਂਦੀ ਥੋੜ੍ਹੀ ਜਿਹੀ, ਗੁੱਸਾ ਨਾ ਕਰਨਾ, ਬੇਨਤੀ ਆ ਇੱਕ ਕਿ ਉਸ ਵੇਲੇ ਮੱਥਾ ਉੱਪਰ ਟੇਕ ਲਿਆ ਕਰਨ, ਉਹ ਜੇ ਆਪ ਨੂੰ ਵੀ ਕੋਈ ਲੱਗਦਾ ਆਉਂਦਾ ਸੀ ਤਾਂ ਉਸ ਵੇਲੇ ਹੱਥ ਜੋੜ ਕੇ ਕਹਿ ਦਿੰਦੇ ਉਹਨਾਂ ਨੂੰ ਕਿ ਤੁਸੀਂ ਮੱਥਾ ਉੱਪਰ ਟੇਕਣ ਜਾਓ, ਮੈਨੂੰ ਚੌੜ ਕਰਦਿਆਂ ਕਰਦਿਆਂ ਬਿਹੇਵ ਕਰਨਾ ਪਿਆ, ਉਹਨਾਂ ਨੂੰ ਕਹਿਣਾ ਪਿਆ ਵੀ ਉੱਪਰ ਜਾਓ। ਹਾਂਜੀ ਸੋ ਚਲੋ ਜੋ ਗੁਰੂ ਬਖਸ਼ ਕਰਾਉਂਦਾ, ਨਾਲ ਆਪ ਸਮੂਹ ਸੰਗਤਾਂ ਦਾ ਮੇਰੀ ਮੈਨੂੰ ਸੇਵਾ ਬਖਸ਼ਣ ਲਈ ਹਾਰਦਿਕ ਧੰਨਵਾਦ, ਕਿਉਂਕਿ ਇਹ ਸੇਵਾ ਗੁਰੂ ਦੀ ਹੈਗੀ ਆ ਅਤੇ ਗੁਰੂ ਹੀ ਕਰਾਉਂਦਾ ਹੈਗਾ, ਮੈਂ ਨਹੀਂ ਕਰ ਰਿਹਾ ਕੁਛ ਵੀ, ਇਹ ਸੋਚ ਲੈਣਾ, ਇਹ ਨਾ ਸਮਝਣਾ ਕਿ ਮੈਂ ਕਰ ਰਿਹਾ। ਅਤੇ ਇੱਥੇ ਹੀ ਹੁਣ ਸਮਾਪਤੀ ਹੈਗੀ ਆ ਜੀ, ਗਲਤੀ ਲਈ ਕਿਸੇ ਲਈ ਵੀ ਖਿਮਾ ਕਰ ਦੇਣਾ, ਹੱਥ ਜੋੜ ਕੇ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਲ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਭਾਈ ਸਾਹਿਬ ਪਾਲ ਅਮਨਦੀਪ ਸਿੰਘ ਸਾਹਿਬ ਜੀ ਇਸ ਸੇਵਾ ਨੂੰ ਨਿਭਾਉਣ ਲਈ। ਅਤੇ ਹੁਣ ਆਪਾਂ

ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਪਾਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ, ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ, ਸਭ ਆਪ ਜੀ ਨੇ ਕਾਰਜ ਰਾਸ ਕਰਨੇ, ਵਿਘੜਨ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਨਾ ਪੜ੍ਹ ਕੇ ਸਮਾਪਤੀ ਕਰੀਏ ਜੀ।

ఉస సేవకులు, కోయి భీ దుఃఖ పొందా నహీ జిస సేవక దే సిర తే సతగురు దా హాథ హుందా హై. సతగురు జీ వాణీ చ ఫరమాన్ కర్దే నే, సబ్ సే ఊపర్ నజర్ ప్రభు తేరీ, ఇసే థోరీ కిసే హై కనీరీ. నిగాహ సతగురు దీ సబ్ దే ఊపర్ హై, ਕਿਰਪਾ ਵਰਸ ਰਹੀ ਹੈ, ਪਰ ਕਿਸੇ ਤੇ ਥੋੜੀ ਹੈ, ਪਰ ਕਿਸੇ ਤੇ ਬਹੁਤ ਹੈ. ਜਿਹਦੇ ਤੇ ਬਹੁਤ ਹੈ, ਜਿਹਦੇ ਤੇ ਸਤਿਗੁਰ ਦੀ ਪ੍ਰਸੰਨਤਾ ਹੈ, ਸਤਿਗੁਰ ਜੀ ਟੁੱਟ ਕੇ ਉਸ ਨੂੰ ਸਤਸੰਗਤ ਦੀ ਦਾਤ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਆਪਣਾ ਬਣਾ ਲੈਂਦੇ ਨੇ. ਉਸ ਸੇਵਕ ਦੇ ਸਤਿਗੁਰ ਜੀ ਸਾਰੇ ਕਾਰਜ ਰਾਸ ਕਰਦੇ ਨੇ. ਇਹੀ ਨਹੀਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ. ਉਸ ਆਪਣੇ ਸੇਵਕ ਦੇ ਇਹ ਲੋਕ ਤੇ ਪਰਲੋਕ ਦੋਨੋਂ ਹੀ ਸੁਹੇਲੇ ਕਰ ਦਿੰਦੇ ਨੇ. ਕਿਹਦੇ? ਜਿਹਦੇ ਤੇ ਸਤਿਗੁਰ ਦੀ ਨਜ਼ਰ ਕਰੇਰੀ ਹੈ. ਜੋ ਸੇਵਕ ਸਤਿਗੁਰ ਨੂੰ ਸਮਰਪਿਤ ਹੋ ਜਾਂਦਾ ਹੈ, ਜੋ ਸਤਿਗੁਰੂ ਦੇ ਵਚਨਾਂ ਤੇ ਸੇਵਕ ਚੱਲਦਾ ਹੈ, ਗੁਰੂ ਉਸ ਦੇ ਉੱਪਰ ਕਿਰਪਾ ਕਰਦਾ ਹੈ. ਗੁਰੂ ਪਿਆਰੇ, ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਭਟਕਣਾ ਹੈ. ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਤੇ ਭਟਕ ਰਿਹਾ ਹੈ. ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ. ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਨਾ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ. ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾ ਭੋਗਦਾ ਹੈ. ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ. ਇਹ ਮਾਨਸ ਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ. ਪਰ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸਦੇ ਹਾਂ. ਤੁਸੀਂ ਕਦੀ ਵਿਚਾਰ ਕਰਨਾ, ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ. ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ ਹੈ. ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ. ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੀ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ. ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ. ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ ਗਰਭ ਤੋਂ ਜਨਮ ਲੈਣਾ ਪੈਂਦਾ ਹੈ. ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ. ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ. ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ. ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁੱਟ ਗਏ ਸੇ ਆਏ ਜਾਏ ਦੁੱਖ ਪਾਏਗਾ. ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ? ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ. ਕਈ ਜੂਨਾਂ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ. ਕਈ ਜੂਨਾਂ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ.

ਸਭ ਜਗ ਤੇਰਾ ਹੋਏ। ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ, ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾਂ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁ ਨਾ ਪਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਸੰਗਤ ਬਖਸ਼ਣ ਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣ ਕੋਲ ਕਥਾ ਸਰਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸ ਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ ਦੋ ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ।

शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरे दृष्टियां, अखां, कान, नासका, ये जड़े इंद्रिय हैं ना जी, ये आवाजां मार मार के लिए हैं। ते पिंड दे चौधरी नूं तंग कर, कबीर साहब बाबा आपना बसूएगा, मैं इस पिंड विच नहीं रहना चाहता क्योंकि कोई मेरे कहने नहीं मानता। काम, क्रोध, लोभ, मोह, अहंकार वखरे वखरे अंदर रस्ते हैं। मेरा कोई कहना नहीं मानता, तो मेरी चौधरी की जिम्मेवारी है। मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतरगामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होणी नवे, दोबारा नहीं मैं आना चाहता। धर्मराज जब लेखावांगे, बाकी निकसी भारी, पंच किसान वा भाग गए, जिहड़े पंजे ही मैनूं सताउण वाले सीगे, मेरे पिंड दे विच मेरे नाल वासी सी, इह ते सारे दौड़ जाणे। लै बंध दिओ जीओ दरबारी, दरबार दे विच ते दरबारियां ने जीव आत्मा नूं बन्न लैणा, चौधरी नूं बन्न लैणा कि तेरी जिम्मेवारी सी। अब की बार बख्श बंदे को बहुर न पत्र, मैनू बंदे नू इसे ही जन्म विच बख्श दे। गुरु प्यारो, जन्म तो मौत तक का जो सफर है, एक दिन जन्म होया, एक दिन मौत भी होगी। जो उपजो सो दिन सहे, यह अटल सच्चाई है। जन्म दसदा है कि मौत भी होगी। इस सृष्टि विच, इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तो। की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी, इस जीवन विच समझ अपना हिसाब किताब एक ही नवीर दा है, अगे ना तैनू हिसाब किताब देना पड़े। गुरु प्यारे, जदों भी कोई प्राणी चलिया जांदा ना संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੈ। ਸੰਗ ਚਲਤ ਹੈ, ਹਮ ਵੀ ਚੱਲਣਾ, ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲਈ ਗਈ, ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ, ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ। ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਿਬੜ ਜਾਵੇ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਵੀ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦਾ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੋਣੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ। ਸੰਗ ਚਲਤ ਹੈ, ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਬਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ ਵਾਸਤੇ
ਵਾਸਤੇ ਸੰਗਤੀ ਅਰਦਾਸ ਕਰਨੀ ਹੈ ਗਰੀਬ ਨਿਵਾਜ ਪਿਤਾ ਜੀ ਜੀਵ ਦੇ ਗੁਣਾ ਉਗੁਣਾ ਦੀ ਵਿਚਾਰ ਨਾ ਕਰਨੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ ਭਾਣਾ ਮੰਨਣ ਦਾ ਬਲ ਬਖਸ਼ਣਾ ਗੁਰੂ ਪਿਆਰੋ ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ ਖੈਰ ਜਿਸ ਸਾਹਿਬ ਸਿੰਘ ਨਾਹੀ ਚਾਰਾ ਥਾਂ ਕੋ ਕੀਜੈ ਸਦ ਨਮਸਕਾਰਾ ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਦਈਏ

ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਨਾ ਸੀ ਅਵਗਤ ਆਪੇ

0: ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗਤ ਮਤ ਮਿਲਿਆ
1: ਅਗਰ ਉਦਮ ਮੈਂ ਉਦਮ ਭਲਾ

ਸਾਜ ਸਵਾਰ ਸਿਧਾਰਿਆ ਗਰਭ ਕੰਨੇ ਜਿਨੇ ਉਪਾਰਿਆ।

0: ਕਿਉਂ ਧਨ ਕੁਟੁੰਬ ਸੰਭਾਇਆ ਮਿੱਥਿਆ ਹੋ ਮੈਂ ਮਨ ਸੰਭਾਇਆ
1: ਮਿੱਥਿਆ ਜੋਬਨ ਨਾਮ ਮਿੱਥਿਆ ਰਾਜ ਜੋਬਨ ਜਨਮਾਲ ਮਿੱਥਿਆ ਕਾਮ ਕ੍ਰੋਧ ਵਿਕਰਾ
0: ਮਿੱਥਿਆ ਰਾਜ ਅਸੀ ਅਸਲ ਵਸਤਰਾ ਮਿੱਥਿਆ ਰੰਗ ਸੰਭਾਇਆ ਭੇਹ ਕਰਤਾ
1: ਮਿੱਥਿਆ ਜੋ ਮੂੰਹ ਅਭਿਮਾਨ ਮਿੱਥਿਆ ਆਪਸ ਉੱਪਰ ਕਰਤ ਗੁਮਾਨ
0: ਅਸਲ ਭਗਤ ਸਾਧ ਕੀ ਚਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ
1: ਮਿੱਥਿਆ ਚਰਨ ਪਰ ਨਿੰਦਾ ਸੁਣੇ ਮਿੱਥਿਆ ਹੱਥ ਪਰ ਦਰਦ ਦੋਹਰੇ
0: ਮਿੱਥਿਆ ਨੇਤਰ ਸ਼ੇਖਰ ਪਾਤਿਆ ਵਿਭਾਗ ਮਿੱਥਿਆ ਰਸਨਾ ਭੋਜਨ
1: ਮਿੱਥਿਆ ਚਰਨ ਪਰ ਵਿਕਾਰ ਵਧਾਵੇ ਮਿੱਥਿਆ ਮਨ ਪਰ ਲੋਭ ਦਬਾਵੇ
0: ਮਿੱਥਿਆ ਚਰਨੀ ਸਰਬ ਉਤਾਰਾ ਮਿੱਥਿਆ ਬਾਪ ਲੈ ਜੈਕਾਰਾ
1: ਜੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਜਿਤਨੀ ਤਾਕਤ ਕੀ ਆ ਜਾ ਸਾਜ ਬਿਨਾ ਕਹਿ ਹੋਵੇ ਸੁੱਚਾ
1: ਮਿੱਥਾ ਨਾਮ ਬਿਨਾ ਤਨਮ ਮੁੱਖ ਆਵਤ ਤਾਕੇ ਦੁਰਗੰਧ
0: ਬਿਨ ਚੰਦਨ ਬਿਨ ਨੈਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬੀ ਭਜਨ ਬਿਨ ਬਿਰਦੇ ਸਤਾਮ ਜੋ ਕਿਰ ਪੰਕੇ ਨਿਆ ਵਰਦਾਨ
0: ਤਨ ਤਨ ਦੇ ਜਾਂਜਾ ਕਰ ਬਚੋ ਹਰ ਨਾਉਣ ਨਾਨਕ ਤਾਕਾ ਬਰ ਬਨ ਜਾਓ
1: ਕਹਿ ਤਵਰ ਤੱਕ ਖਬਰ ਕਮਾਵਤ ਮਨ ਨੇ ਪ੍ਰੀਤ ਮੁਕੋ ਗੁਰ ਲਾਵਤ
0: ਮੁਖੋ ਕੰਢ ਲਾਵਤ ਤਨ ਹਰ ਪ੍ਰਭੂ ਪਰ ਬੀਨ ਬਾਹਰ ਭੇਜ ਨਾ ਕਾਹੂ ਧੀ
1: ਨਾਵਤ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨ ਨੇ ਮਰੇ
0: ਜਿਤਕੇ ਅੰਤਰ ਬਸਾ ਨਾ ਕਾ ਕਿਤਨੀ ਚੀਜ਼ ਕਰੇ ਸੰਸਾਰ
1: ਮਾਨੇ ਦਿਨ ਪ੍ਰਗਟਾਤਾ ਨਾਨਕ ਕੁੰਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣਾ ਆਪਣਾ ਕੀ ਹੈ ਆਪੇ ਮਾਨਾ
1: ਆਪੇ ਆਪਾ ਤਰਕ ਨਿਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਸਫਾ ਸਿਆਣਾ ਸਗਲ ਤੇ ਰਹਿਤ ਸਭ ਕੇ ਜਾਣਾ ਆਤਮ ਕੀ ਰਹਿਤ
1: ਭਾਵੇ ਜਿਸਨੇ ਲੜਾਈ ਖਾਨ ਸਮੰਤਰ ਰਿਹਾ ਸਮਾਏ
0: ਹੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਬਿਨ ਜਾਏ
1: ਨਾਨਕ ਪ੍ਰਸਾਦ ਗੁਰਦੇਵ
0: ਜੈ ਪ੍ਰਸਾਦ ਸ਼ਕਤੀਆਂ ਸਿਖਾਏ ਕੇ ਸਾਕਰ ਕੋ ਰਖਮਨ ਮਾਹੇ
1: ਜੈ ਪ੍ਰਸਾਦ ਸੁਗੰਧਤ ਤਨ ਲਾਵੇ ਜਿਸ ਕੋ ਸਿਵਤ ਪਰਮ ਗਤ ਪਾਵੇ
0: ਜੈ ਪ੍ਰਸਾਦ ਬਚਾ ਸੁਖ ਮੰਗਰ ਤਿਹ ਧਿਆਏ ਸਦਾ ਮਨੀ ਅੰਦਰ
1: ਜੈ ਪ੍ਰਸਾਦ ਜੈ ਸੰਤ ਬਸਨਾ ਆਠ ਪੈਸਿਨ ਰੋਗ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਧਿਆਵਨ ਯੋਗ
1: ਜੈ ਪ੍ਰਸਾਦ ਪਾਠ ਪਟੰਬਰ ਡਾਵੇ ਪਿਛੇ ਤਿਆਰ ਕਰ ਅਵਰ ਲਵਾਵੇ
0: ਜੈ ਪ੍ਰਸਾਦ ਤੋਂ ਸੇਜ ਛੋੜੀ ਜੈ ਮਨਵਾਟ ਪੈਰ ਤਾਕਾ ਜਸ ਗਾਵੀ ਜੈ
1: ਜੈ ਪ੍ਰਸਾਦ ਤੋਂ ਸਭ ਕੋ ਮਾਨੇ ਮੁਕਤਾ ਕੋ ਜਸ ਸਤਨ ਬਤਾਨੇ
0: ਜੈ ਪ੍ਰਸਾਦ ਧਿਆਈ ਕੇਵਲ ਪਾਠ ਰਾਮ
1: ਜੀ ਜਪਤ ਦਰਕੇ ਮਨ ਪਾਵੇ ਨਾਨਕ ਪੱਤੇ ਕੀ ਦਰ ਜਾਵੇ
0: ਜੇ ਪ੍ਰਸਾਦ ਰੋਕਣ ਚੰਗੇ ਹੀ ਲੈ ਲਾਵੋ ਤੇ ਰਾਮ ਚ ਨਹੀਂ
1: ਜੈ ਪ੍ਰਸਾਦ ਤੇਰਾ ਕੋਲਾ ਹੈ ਮਨ ਚੁੱਪ ਪਾਵੇ ਹਰ ਹਰ ਜਸ ਕੈਦ
0: ਜੇ ਪ੍ਰਸਾਦ ਤੇ ਸੰਗੇ ਤਾਕੇ ਮਨ ਸੰਗੀ ਪਰ ਠਾਕੁਰ ਕਾ ਤਾਕਾ
1: ਜੇ ਪ੍ਰਸਾਦ ਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭੂ ਕੇ
0: ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਕੀ ਪਛ ਰਹੇ
1: ਜੈ ਪ੍ਰਸਾਦ ਆ ਬੁੱਧਨ ਕਹਿ ਲੀਜੇ ਮਨ ਕੀ ਸਿਮਰਤ ਕਿਉਂ ਆਲਸ ਕੀਜੇ
0: ਜੇ ਪ੍ਰਸਾਦ ਅਸੋ ਹੱਥ ਸਵਾਰੀ ਮਨ ਤੇ ਸਭ ਕੋ ਕਬੂਲ ਸਾਰੀ
1: ਜੈ ਪ੍ਰਸਾਦ ਬਾਹਰ ਨਿਗਟ ਦਿਨਾ ਰਾਤ ਕਰੋਈ ਕਰ ਅਕਲੇ ਮਨਾ
0: ਜਿਨ ਤੇ ਜੀਵਨ ਬਲਤ ਬਣਾਈ ਉਸਨ ਬੈਠਾ ਤੁਸੀਂ ਧਿਆਈ
1: ਇਸੇ ਧਿਆਏ ਜੋ ਏਕ ਅਲੱਗੇ ਇਹਾਂ ਉਨਵਾ ਨਾਨਕ ਕਰੀ ਰੱਖੇ
0: ਜੈ ਪ੍ਰਸਾਦ ਕਰੇ ਕੁੰ ਕੋ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੈ ਪ੍ਰਸਾਦ ਤੋਂ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ
0: ਜੈ ਪ੍ਰਸਾਦ ਦਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਰੂਪ
1: ਜੈ ਪ੍ਰਸਾਦ ਤੇਰੀ ਨੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੈ ਪ੍ਰਸਾਦ ਤੇਰੀ ਪਤਰ ਹੈ ਜੈ ਪ੍ਰਸਾਦ ਨਾਨਕ ਜਪ ਹੈ
1: ਜੈ ਪ੍ਰਸਾਦ ਸੁਨੇ ਕਰਮਨਾ ਜੈ ਪ੍ਰਸਾਦ ਤੇ ਇਹ ਵਿਸ਼ਵਾਸ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਤਨਾ ਜੈ ਪ੍ਰਸਾਦ ਸੁਨ ਕਹਿ ਜੇ ਬਤਨਾ
1: ਜੈ ਪ੍ਰਸਾਦ ਹਸਤ ਕਰ ਚਲੇ ਜੈ ਪ੍ਰਸਾਦ ਸੰਪੂਰਨ ਫਲੇ
0: ਜੈ ਪ੍ਰਸਾਦ ਪਰਮਗਤ ਪਾਵੇ ਜੈ ਪ੍ਰਸਾਦ ਸੁਨ ਕਹਿ ਸਮਾਵੇ
1: ਐਸਾ ਪ੍ਰਭ ਤਿਆਗ ਔਰ ਕਤਲਾ ਕੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਸੁਨ ਪ੍ਰਗਟ ਸੰਸਾਰ ਕੇ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤੱਕ ਹੋ ਜਾ
0: ਜੈ ਪ੍ਰਸਾਦ ਤੇਰੇ ਕਾਮ ਦੀ ਪੂਰੀ ਕਿਸੇ ਜਾਨ ਮਨ ਸਦਾ ਹਜੂਗੇ
1: ਜੈ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਪਿਤਾ ਸਿਓ ਰਾਜ
0: ਜੈ ਪ੍ਰਸਾਦ ਸਤੀ ਰਤੋ ਜੇ ਨਾਮ ਜਾਪ ਜਪੈ ਜਬ ਸੋਏ
1: ਆਪ ਜਪਾਏ ਜਪੇ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਪ੍ਰਗਾਰ ਸਭ ਤੋਂ ਜ਼ਿਆਦਾ ਤੇ ਤੁਮ ਨੂੰ ਜਗਾਓ
1: ਸਭ ਸੋ ਪ੍ਰਸੰਨ

ਨਾਮ ਨਿਦਾਨ ਨਾਨਕ ਸਾਧੂ ਜੈ ਗੁਰਬਾਨ।

0: कमल अले
1: ब्रह्म ज्ञानी
0: ब्रह्म ज्ञानी

Lord.

ਪੱਕੀ ਸੜਕ ਪਾਏ ਕਈ ਹੋਰ ਪਾਤਰ ਗ੍ਰਿਫ ਲਿਖ ਜਾਏ ਕਈ ਹੋਰ ਸਸਤੇ ਸੂਰ ਨਖੇਤਰ ਕਈ ਹੋਰ ਦੇਵ ਦਾਨਾ ਵਿਦਰ ਚੱਲ ਕਈ ਹੋਰ ਰਾਜਸਥਾਨ ਸਾਧਕ ਕਈ ਹੋਰ ਦੇਵ ਪ੍ਰਾਣ ਸਿਮਰ ਸਾਧਕ ਕਈ ਕੋਟ ਕੀਏ ਕਿਰ ਜੀਵੇ ਕਈ ਕੋਟ ਗਿਰੀ ਮੇ ਸੁਣਮ ਜੀਵੇ ਸਭ ਦੇ ਨੇਰ

करना मैं

Egoist.

Thank you.

Don't go to

जानने को सदा को

Thank you.

पुजारी

ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ

Thank you.

ਲੈ ਆਨੇ ਬਿਨਾ ਬੋਲੂ ਬੇਸਿਆਨੇ

scripture

Yeah.

from you

ಸಂಘನ